ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਢੋਡੀ ਮਹੱਲਾ ਪੰਜਵਾਂ। ਸਤਿਗੁਰ ਆਇਓ ਸਵਰਨ ਤਿਉਹਾਰੀ, ਮਿਲੇ ਸੂਖ ਨਾਮ ਹਰ ਸੋਭਾ, ਚਿੰਤਾ ਲਾਹੇ ਹਮਾਰੀ ਰਹਾਓ। ਅਵਨਾ ਸੂਜੈ ਦੂਜੀ ਠਾਹਰ, ਹਾਰ ਪਰੇ ਤੋ ਦੁਆਰੀ। ਲੇਖਾ ਛੋੜ ਅਲੇਖੇ ਛੂਟੇ, ਹਮ ਨਿਰਗੁਣ ਲਿਓ ਉਭਾਰੀ। ਸਾਧ ਬਖਸੰਦ ਸਦਾ ਮਿਹਰਬਾਨਾ, ਸਭਨਾ ਦੇ ਆਧਾਰੀ। ਨਾਨਕ ਦਾਸ ਸੰਤ ਪਾਛੇ ਪਰਿਓ, ਰਾਖ ਲਿਓ ਇਹ ਵਾਰੀ। ਨਾਨਕ

ਤੇ ਜਨਮ ਵਿਛੜੇ ਥੇ ਮਾਧੋ, ਇਹ ਜਨਮ ਤੁਮਾਰੇ ਲੇਖੇ, ਕਹਿ ਰਵਿਦਾਸ ਆਤ ਲਗ ਜੀਉ, ਚਿਰ ਪਿਉ ਦਰਸ਼ਨ ਦੇਖੇ। ਸਤਨਾਮ ਸ੍ਰੀ

ਨਿਧਾਨ ਅਪਾਰ ਭਗਤਾਂ ਮਨ ਵਸੈ, ਜਨਮ ਮਰਨ ਮੋਹ ਦੁੱਖ ਸਾਧੂ ਸੰਗ ਨਸੈ। ਨਾਮ ਨਿਧਾਨ ਅਪਾਰ ਭਗਤਾਂ ਮਨ ਵਸੈ, ਜਨਮ ਮਰਨ ਮੋਹ ਦੁੱਖ ਸਾਧੂ ਸੰਗ ਨਸੈ। ਰਹਾਉ ਮੋਹੇ ਬਾਦ ਅਹੰਕਾਰ ਸਰ ਪਰ ਰੁਨਿਆ, ਸੁਖ ਨ ਪਾਇਨ ਮੂਲ ਨਾਮ ਵਿਛੁਨਿਆ। ਮੇਰੀ ਮੇਰੀ ਧਾਰ ਬੰਧਨ ਬੰਧਿਆ, ਨਰਕ ਸੁਰਗ ਅਵਤਾਰ ਮਾਇਆ ਧੰਦਿਆ। ਸੋਧਤ ਸੋਧਤ ਸੋਧ ਤਤ ਵਿਚਾਰਿਆ, ਨਾ ਬਿਨਾ ਸੁਖ ਨਾਹੀਂ ਸਰ ਪਰ ਹਾਰਿਆ। ਆਵਹਿ ਜਾਹੇ ਅਨੇਕ ਮਰ ਮਰ ਜਨਮ ਤੇ, ਬਿਨ ਬੂਝੇ ਸਭ ਬਾਦ ਜੋਨੀ ਭਰਮ ਤੇ। ਜਿਨ ਕੋ ਭੈ ਦਿਆਲ ਤਿਨ ਸਾਧੂ ਸੰਗ ਪਿਆ, ਅੰਮ੍ਰਿਤ ਹਰ ਕਾ ਨਾਮ ਤਿਨੀ ਜਨੀ ਜਪ ਲਿਆ। ਖੋਜੇ ਕੋਟ ਅਸੰਖ ਬਹੁਤ ਅਨੰਤ ਘੇ,

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੂਹੀ ਮਹੱਲਾ ਪੰਜਵਾਂ, ਸਿਮਰਤ ਵੇਦ ਪੁਰਾਣ ਪਕਾਰਨ ਪੋਥੀਆਂ, ਨਾਮ ਬਿਨਾਂ ਸਭ ਕੂੜ ਗਾਲੀ ਹੋਚੀਆਂ, ਨਾਮ ਨਿਧਾਨ ਅਪਾਰ ਭਗਤਾਂ ਮਨ ਵਸੈ, ਜਨਮ ਮਰਨ ਮੋਹ ਦੁੱਖ ਸਾਧੂ ਸੰਗ ਨਸੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਭੰਗ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਸੋਚੇ ਸੋਚ ਨ ਹੋਵੇ ਜੇ ਸੋਚੀ ਲੱਖ ਵਾਰ, ਭੁੱਖਿਆਂ ਭੁੱਖ ਨਾ ਉਤਰੀ ਜੇ ਬੰਨਾਂ ਪੁਰੀਆਂ ਭਾਰ,
1: ਸਿਆਣਪਾ ਲੱਖ ਹੋਏ ਤਾਂ ਇੱਕ ਨਾ ਚੱਲੇ ਨਾਲ,
0: ਕਿਵ ਸੁਚਾਰਾ ਹੋਈਐ ਕਿਵ ਕੂੜੈ

0: ਹੁਕਮੇ ਉੱਤਮ ਨੀਚ ਹੁਕਮ ਲਿਖ ਦੁੱਖ ਸੁੱਖ ਪਾਈਐ
1: ਇਕ ਨਾ ਹੁਕਮੀ ਬਖਸ਼ੀਸ਼ ਇਹ ਹੁਕਮੀ ਸਦਾ ਪਵਾਈਐ
0: ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ
1: ਨਾਨਕ ਹੁਕਮੇ ਜੇ ਬੁੱਝੈ ਤਾ ਹਉ ਮੈਂ ਕਹੈ ਨਾ ਕੋਏ
0: ਗਾਵੇ ਕੋ ਤਾਣ ਹੋਵੇ ਕਿਸੇ ਤਾਣ ਗਾਵੇ ਕੋ ਦਾਤ ਜਾਣੇ ਨੀਸਾਨ
1: ਗਾਵੇ ਕੋ ਗੁਣ ਵਡਿਆਈਆ ਚਾਰ ਗਾਵੇ ਕੋ ਵਿਦਿਆ ਵਿਖਮ ਵਿਚਾਰ
0: ਗਾਵੇ ਕੋ ਸਾਜ ਕਰੇ ਤਨਖੇ ਗਾਵੇ ਕੋ ਜੀ ਲੈ ਫਿਰ ਦੇ
1: ਗਾਵੇ ਕੋ ਜਪੈ ਦਿਸੈ ਦੂਰ ਗਾਵੇ ਕੋ ਵੇਖੈ ਹਦ ਰਹ ਦੂਰ
0: ਕਥਨਾ ਕਥੀ ਨ ਆਵੇ ਤੋਟ ਕਥ ਕਥ ਕਥੀ ਕੋਟੀ ਕੋਟ ਕੋਟ
1: ਦੇਦਾ ਦੇ ਲੈ ਦੇ ਥਕ ਪਾਹੇ ਜੁਗਾ ਜੁਗੰਤਰ ਖਾਹੀ
0: ਹੁਕਮੇ ਹੁਕਮ ਚਲਾਹੇ ਰਾਹੁ ਨਾਨਕ ਬਿਖਤੇ ਬੇਪਰਵਾ
1: ਸਾਚਾ ਸਾਹਿਬ ਸਾਚ ਨਾਏ ਪਾਖਿਆ ਪਾਉ ਅਪਾਰ
0: ਆਖਹਿ ਮੰਗਹਿ ਦੇਹ ਦੇ ਦਾਤ ਕਰੇ ਦਾਤਾਰ
1: ਫੇਰ ਕੇ ਅੱਗੇ ਰੱਖੀਐ ਜਿਤ ਦਿਸੈ ਦਰਬਾਰ
0: ਮੂੰਹ ਕੇ ਬੋਲਣ ਬੋਲੀਏ ਜਿਤ ਸੁਣ ਧਰੇ ਪਿਆਰ
1: ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ
0: ਕਰਮੀ ਆਵੇ ਕਪੜਾ ਨਦਰੀ ਮੂਖ ਦਵਾਰ
1: ਨਾਨਕ ਏਵੈ ਜਾਣੀਐ ਸਭ ਆਪੇ ਸਚਿਆਰ
0: ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ
1: ਜਿਨ ਸੇਵਿਆ ਤਿਨ ਪਾਇਆ ਮਾਨ ਨਾਨਕ ਗਾਵੀਐ ਗੁਣੀ ਨਿਧਾਨ
0: ਗਾਵੀਐ ਸੁਣੀਐ ਮਾ ਰੱਖੀਐ ਭਾਉ ਦੁੱਖ ਪਰ ਹਰ ਸੁਖ ਘਰ ਲੈ ਜਾਏ
1: ਗੁਰਮੁਖ ਨਾਦਨ ਗੁਰਮੁਖ ਵੇਦਨ ਗੁਰਮੁਖ ਰਹਿਆ ਸਮਾਈ
0: ਗੁਰ ਈਸਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ
1: ਜੇ ਹਉ ਜਾਣਾ ਆਖਾ ਨਾਹੀ ਕਹਿਣਾ ਕਥਨ ਨਾ ਜਾਈ
0: ਗੁਰਾ ਇਕ ਦੇ ਬਿਝਾਈ ਸਭਨਾ ਜੀਆਂ ਕਾ ਇਕ ਦਾਤਾ ਸੋ ਮੈਂ ਬਿਸਰ ਨਾ ਜਾਈ
1: ਤੀਰਥ ਨਾਵਾ ਜੇ ਤਿਸ ਭਾਵਾ ਬਿਨ ਪਾਣੇ ਕੇ ਨਾਏ ਕਰੇ
0: ਜੇਤੀ ਸਿਰਠ ਪਾਈ ਬੇਖਾ ਬਿਨ ਕਰਮਾ ਕੇ ਮਿਲੇ ਲਈ
1: ਹੱਥ ਵਿਚ ਰਤਨ ਜਵਾਹਰ ਮਾਣਿਕ ਜੇ ਇਕ ਗੁਰ ਕੀ ਸਿੱਖ ਸੁਣੇ
0: ਗੁਰਾ ਇਕ ਦੇ ਬਿਝਾਈ ਸਭਨਾ ਜੀਆਂ ਕਾ ਇਕ ਦਾਤਾ ਸੋ ਮੈਂ ਬਿਸਰ ਨਾ ਜਾਈ
1: ਚਾਰੇ ਆਰ ਜਾ ਹੋਰ ਦਸੋਣੀ ਹੋਏ
0: ਨਵਾਂ ਖੰਡਾ ਵਿਚ ਜਾਣੀਏ ਨਾਲ ਚਲੇ ਸਭ ਕੋਏ
1: ਚੰਗਾ ਨਾਉ ਰਖਾਏ ਕਹਿ ਜਸ ਕੀਰਤ ਜਗਲੇ
0: ਜੇ ਤਿਸ ਨਦਰ ਨਾ ਆਵੇ ਤਾਂ ਬਾਤ ਨਾ ਪੁੱਛੇ ਕੇ
1: ਕੀਟਾ ਅੰਦਰ ਕੀਟ ਕਰ ਦੋਸ਼ੀ ਦੋਸ਼ ਤਰੇ
0: ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇਹੇ ਸੁਣੇ ਸਿਧ ਪੀ ਸੁਰਨਾਥ ਸੁਣੇ ਧਰਤ ਧਵਲ ਆਕਾਸ
1: ਸੁਣੇ ਦੀਪ ਲੋ ਪਾਤਾਲ ਸੁਣੇ ਪੋਹੇ ਨ ਸਕੈ ਕਾਲ
0: ਨਾਨਕ ਭਗਤਾਂ ਸਦਾ

0: ਸੁਣੇ ਸੱਤ ਸੰਤੋਖ ਗਿਆਨ, ਸੁਣੇ ਅੱਠ ਸੱਠ ਕਾ ਇਸਨਾਨ,
1: ਸੁਣੇ ਪੜ ਪੜ ਪਾਵੇ ਮਾਨ, ਸੁਣੇ ਲਾਗੇ ਸਹਿਜ ਧਿਆਨ,
0: ਨਾਨਕ ਭਗਤਾਂ ਸਦਾ ਵਿਗਾਸ, ਸੁਣੇ ਦੁਖ

0: ਪੰਚ ਪ੍ਰਵਾਨ ਪੰਚ ਪ੍ਰਧਾਨ ਪੰਚੇ ਪਾਵੇ ਦਰਗਾਹ ਮਾਨ
1: ਪੰਚੇ ਸੋਹੇ ਦਰ ਰਾਜਾਨ ਪੰਚਾਂ ਕਾ ਗੁਰ ਏਕ ਧਿਆਨ
0: ਜੇ ਕੋ ਕਹੇ ਕਰੇ ਵਿਚਾਰ ਕਰਤੇ ਕੇ ਕਰਨੇ ਨਹੀਂ ਸੁਮਾਰ
1: ਧੌਲ ਧਰਮ ਦਇਆ ਕਾ ਪੂਤ ਸੰਤੋਖ ਥਾਪ ਰੱਖਿਆ ਜਿਨ ਸੂਤ
0: ਜੇ ਕੋ ਬੁਝੇ ਹੋਵੇ ਸਚਿਆਰ ਧਬ

0: ਜੋਤ ਭਾਵੈ ਸਾਈ ਭਲੀਕਾਰ, ਤੂੰ ਸਦਾ ਸਲਾਮਤ ਨਿਰੰਕਾਰ।
1: ਅਸੰਖ ਜਪ, ਅਸੰਖ ਭਾਉ, ਅਸੰਖ ਪੂਜਾ, ਅਸੰਖ ਤਪ ਤਾਉ,
0: ਅਸੰਖ ਗ੍ਰੰਥ ਮੁਖ ਵੇਦ ਪਾਠ, ਅਸੰਖ ਜੋਗ ਮਨ ਰਹੇ ਉਦਾਸ,
1: ਅਸੰਖ ਭਗਤ ਗੁਣ ਗਿਆਨ ਵਿਚਾਰ, ਅਸੰਖ ਸਤਿ, ਅਸੰਖ

0: ਅਸੰਖ ਨਾਭ ਅਸੰਖ ਥਾਭ ਅਗਮ ਅਗਮ ਅਸੰਖ ਲੋਭ
1: ਅਸੰਖ ਕਹੇ ਸਿਰ ਭਾਰ ਹੋਏ ਅਖਰੀ ਨਾਮ ਅਖਰੀ ਸਾਲਾਹਾ ਅਖਰੀ ਗਿਆਨ ਗੀਤ ਗੁਣ ਗਾਹਾ
0: ਅਖਰੀ ਲਿਖਣ ਬੋਲਣ ਬਾਣ ਅਖਰਾ ਸਿਰ

0: ਤਾਲਾ ਪਾਤਾਲ ਲਖ ਆਗਾਸਾ ਆਗਾਸ
1: ਓੜਕ ਓੜਕ ਭਾਲ ਥਕੇ ਵੇਦ ਕਹਿਣ ਇੱਕ ਬਾਤ
0: ਸਹਿਸਾ ਅਠਾਰਾ ਕਹਿਣ ਕਤੇਬਾ ਅਸਲੋ ਇੱਕ ਧਾਤ
1: ਲੇਖਾ ਹੋਏ ਤਾਂ ਲਿਖੀਐ ਲੇਖੇ ਹੋਏ ਵਿਨਾਸ
0: ਨਾਨਕ ਵੱਡਾ ਆਖ

0: ਜਿਸ ਨੂੰ ਬਖਸ਼ੇ ਸਿਫਤ ਸਲਾਹ ਨਾਨਕ ਪਾਤਸ਼ਾਹੀ ਪਾਤਸ਼ਾਹ
1: ਅਮੁੱਲ ਗੁਣ ਅਮੁੱਲ ਵਾਪਾਰ ਅਮੁੱਲ ਵਾਪਾਰੀਏ ਅਮੁੱਲ ਭੰਡਾਰ
0: ਅਮੁੱਲ ਆਵੇ ਅਮੁੱਲ ਲੈ ਜਾਹੇ ਅਮੁੱਲ ਭਾਏ ਮੱਲਾ ਸਮਾਏ
1: ਅਮੁੱਲ ਧਰਮ ਅਮੁੱਲ ਦੀਵਾਨ ਅਮੁੱਲ ਤੁਲ ਅਮੁੱਲ ਪਰਵਾਨ
0: ਅਮੁੱਲ ਬਖਸ਼ੀਸ ਅਮੁੱਲ ਨਿਸ਼ਾਨ ਅਮੁੱਲ ਕਰਮ ਅਮੁੱਲ ਫਰਮਾਨ।

0: ਕੇਤੇ ਰਾਗ ਪਰੀ ਸਿਉ ਕਹੀ ਜਨ ਕੇਤੇ ਗਾਵਣ ਹਾਰੇ
1: ਗਾਵੇ ਤੁਹਨੋ ਪੌਣ ਪਾਣੀ ਬੈਸੰਤਰ ਗਾਵੇ ਰਾਜਾ ਧਰਮ ਦੁਆਰੇ
0: ਗਾਵੇ ਚਿਤ ਗੁਪਤ ਲਿਖ ਜਨ ਹੈ ਲਿਖ

0: ਸਾਰੇ
1: ਸੂਈ ਸੂਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਈ
0: ਹੈਪੀ ਹੋਸੀ ਜਾਏ ਨਜਾਸੀ ਰਚਨਾ ਜਿਨ ਰਚਾਈ
1: ਰੰਗੀ ਰੰਗੀ ਭਾਤੀ ਕਰ ਕਰ ਜਿਨਸੀ ਮਾਇਆ ਜਿਨ ਪਾਈ
0: ਕਰ ਕਰ ਵੇਖੇ ਕੀਤਾ ਆਪਣਾ ਜੇ ਤਿਸ ਦੀ ਵਡਿਆਈ
1: ਜੋ ਤੁਸ ਭਾਵੇ ਸੋਈ ਕਰ ਸੀ ਹੁਕਮ ਨਾ ਕਰਨਾ ਜਾਈ
0: ਸੋ ਪਾਤ ਸਾਹੋ ਸਾਹਾ ਪਾਤ ਸਾਹਿਬ ਨਾਨਕ ਰਹਿ ਜਾਈ
1: ਮੁੰਦਾ ਸੰਤੋਖ ਸਰਮ ਪਰ ਝੋਲੀ ਧਿਆਨ

0: ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀਵਾਨ
1: ਜਿਵ ਤਿਸ ਭਾਵੇ ਤਿਵੇ ਚਲਾਵੇ ਜਿਵ ਹੋਵੇ ਫਰਮਾਨ
0: ਉਹ ਵੇਖੇ ਉਨਾ ਨਦਰ ਨਾ ਆਵੇ ਬਹੁਤਾ ਇਹੋ ਵਿਡਾਣ
1: ਆਦੇਸ ਤਿਸੇ ਆਦੇਸ ਆਦ ਨੀਲ ਅਨਾਦ ਅਨਾਹਤ ਜੁਗ ਜੁਗ ਇੱਕ ਵੇਸ
0: ਆਸੁਨ ਲੋਏ ਲੋਏ ਭੰਡਾਰ ਜੋ ਕਿਛ ਪਾਇਆ ਸੋ ਏਕਾ ਵਾਰ
1: ਕਰ ਵੇਖੇ ਸਿਰਜਣਹਾਰ ਨਾਨਕ ਸੱਚੇ ਕੀ

0: ਅਦੇਸੇ ਨਮਾ ਸੰਗ ਭੇਸੇ ਨਮਾ ਸੰਗ ਨਿਰਧਾਮੇ ਨਮਾ ਸੰਗ ਨਿਰਭਾਮੇ
1: ਨਮੋ ਸਰਬ ਕਾਲੇ ਨਮੋ ਸਰਬ ਦਿਆਲੇ ਨਮੋ ਸਰਬ ਰੂਪੇ ਨਮੋ ਸਰਬ ਭੂਪੇ
0: ਨਮੋ ਸਰਬ ਖਾਪੇ ਨਮੋ ਸਰਬ ਥਾਪੇ ਨਮੋ ਸਰਬ ਕਾਲੇ ਨਮੋ ਸਰਬ ਪਾਲੇ
1: ਨਮਸਤ ਦੇਵੇ ਨਮਸੰਗ ਪਿਵੇ ਨਮਸੰਗ ਜਨਮੇ ਨਮਸੰਗ ਸੁਭਨਮੇ
0: ਨਮੋ ਸਰਬ ਗੌਣੇ ਨਮੋ ਸਰਬ ਪੌਣੇ ਨਮੋ ਸਰਬ ਰੰਗੇ ਨਮੋ ਸਰਬ ਭੰਗੇ
1: ਨਮੋ ਕਾਲੇ ਕਾਲੇ ਨਮਸਤ ਦਿਆਲੇ ਨਮਸੰਗ ਵਰਨੇ ਨਮਸੰਗ ਮਰਨੇ
0: ਨਮਸੰਗ ਜਰਾਰੰਗ ਨਮਸੰਗ ਕਿਰਤਾਰੰਗ ਨਮੋ ਸਰਬ ਤੰਦੇ ਨਮੋ ਸਤ ਅਵੰਦੇ
1: ਨਮਸੰਗ ਨਿਰਸਾਕੇ ਨਮਸੰਗ ਨਿਰਭਾਕੇ ਨਮਸੰਗ ਰਹੀਮੇ ਨਮਸੰਗ ਕਰੀਮੇ
0: ਨਮਸੰਗ ਅਨੰਤੇ ਨਮਸੰਗ ਮਹੰਤੇ ਨਮਸਤ ਸਤ ਰਾਗੇ ਨਮਸੰਗ ਸੁਹਾਗੇ
1: ਨਮੋ ਸਰਬ ਸੋਖੰ ਨਮੋ ਸਰਬ ਭੋਖੰ ਨਮੋ ਸਰਬ ਕਰਤਾ ਨਮੋ ਸਰਬ ਹਰਤਾ
0: ਨਮੋ ਜੋਗ ਜੋਗੇ ਨਮੋ ਭੋਗ ਭੋਗੇ ਨਮੋ ਸਰਬ ਦਾਲੇ ਨਮੋ ਸਰਬ ਪਾਲੇ
1: ਚਾਚਰੀ ਸ਼ੰਤਵੈ ਪ੍ਰਸਾਦ
0: ਰੂਪ ਹੈ ਅਨੂਪ ਹੈ ਅਜੂ ਹੈ ਆਪੂ ਹੈ
1: ਅਲੇਖ ਹੈ ਅਪੇਖ ਹੈ ਅਨਾਮ ਹੈ ਅਕਾਮ ਹੈ
0: ਅਜੇ ਹੈ ਅਪੇ ਹੈ ਅਜੀਤ ਹੈ ਅਪੀਤ ਹੈ
1: ਤਿਰਮਾਨ ਹੈ ਨਿਧਾਨ ਹੈ ਤਿਰਵਰਗ ਹੈ ਅਸਰਗ ਹੈ
0: ਅਨੀਲ ਹੈ ਅਨਾਦ ਹੈ ਅਜੇ ਹੈ ਆਜ਼ਾਦ ਹੈ
1: ਅਜਨਮ ਹੈ ਅਵਰਨ ਹੈ ਅਪੂਤ ਹੈ ਅਪਰਨ ਹੈ
0: ਅਗੰਜ ਹੈ ਅਭੰਜ ਹੈ ਅਚੂਚ ਹੈ ਅਝੰਜ ਹੈ
1: ਅਮੀਕ ਹੈ ਰਫੀਕ ਹੈ ਅਦੰਦ ਹੈ ਅਬੰਦ ਹੈ
0: ਨਿਰਬੂਜ ਹੈ ਅਸੂਜ ਹੈ ਅਕਾਲ ਹੈ ਅਜਾਲ ਹੈ
1: ਅਲਾਹ ਹੈ ਅਜਾਹ ਹੈ ਅਨੰਤ ਹੈ ਮਹੰਤ ਹੈ
0: ਅਲੀਕ ਹੈ ਨਿਰਸਰੀਕ ਹੈ ਨਿਰਲੰਬ ਹੈ ਅਸੰਭ ਹੈ
1: ਅਗੰਮ ਹੈ ਅਜੰਮ ਹੈ ਅਭੂਤ ਹੈ ਅਸ਼ੂਤ ਹੈ
0: ਅਲੋਕ ਹੈ ਅਸੋਕ ਹੈ ਅਕਰਮ ਹੈ ਅਭਰਮ ਹੈ
1: ਅਜੀਤ ਹੈ ਅਪੀਤ ਹੈ ਅਬਾਹ ਹੈ ਅਗਾਹ ਹੈ
0: ਮਾਨ ਹੈ ਨਿਧਾਨ ਹੈ ਅਨੇਕ ਹੈ ਫਿਰ ਏਕ ਹੈ
1: ਭੁਜੰਗ ਪਰਿਆ ਤੁਛੰਦ
0: ਨਮੋ ਸਰ ਮਾਨੇ ਸਮਸਤਿ ਨਿਧਾਨ।

0: ਕਰ ਮੈਂ ਅੰਮ੍ਰਿਤ ਧਰ ਮੈਂ ਖਲ ਜੋਗੇ ਅਚਲ ਭੋਗੇ
1: ਅਚਲ ਰਾਜੇ ਅਟਲ ਸਾਜੇ ਅਖਲ ਧਰਮੰਗ ਲਖ ਕਰਮੰਗ
0: ਸਰਬਿੰਗ ਦਾਤਾ ਸਰਬਿੰਗ ਗਿਆਤਾ ਸਰਬਿੰਗ ਭਾਨੇ ਸਰਬਿੰਗ ਮਾਨੇ
1: ਸਰਬੰਗ ਪ੍ਰਾਣਿੰਗ ਸਰਬੰਗ ਤ੍ਰਾਣਿੰਗ ਸਰਬੰਗ ਭੁਗਤਾ ਸਰਬੰਗ ਜੁਗਤਾ
0: ਸਰਬਿੰਗ ਦੇਵਿੰ ਸਰਬਿੰਗ ਭੇਵਿੰ ਸਰਬਿੰਗ ਕਾਲੇ ਸਰਬਿੰਗ ਪਾਲੇ
1: ਰਵਾਲ ਸ਼ੰਤ ਵੈ ਪ੍ਰਸਾਦ
0: ਆਦ ਰੂਪ ਅਨਾਦ ਮੂਰਤ ਅਜੂਨ ਪਰਖ ਅਪਾਰ
1: ਸਰਬ ਮਾਨ ਤਰ ਮਾਨ ਦੇਵ ਭੇਵ
0: ਸਰਬ ਪਾਲਕ ਸਭ ਕਾਲਕ ਸਭ ਕੋ ਪੁਨਕਾਰ ਨਾਮ ਠਾਮ ਨਾ ਜਾਤ ਜਾਕਰ ਰੂਪ ਰੰਗ ਨਾ ਰੇਖ ਜਿਸ ਔਰ ਨਾ ਪੇ ਜਾਕਰ ਰੂਪ ਰੇਖ ਨਾ ਰਾਗ ਨਾਮ ਕਾਨ ਬਿਹੀਨ ਪੇਖਦ ਧਾਮ ਹੁਣ ਜਾਹੇ ਇਕ ਮੂਰਤ ਅਨੇਕ ਰਥਨ ਕੀਨ ਰੂਪ ਅਨੇਕ
1: ਖੇਲ ਖੇਲ ਖੇਲ ਖੇਲਨ ਅੰਤ ਕੋ ਫਿਰ ਏਕ
0: ਜੇ ਭੇਮ ਨਾ ਜਾਣੀ ਜਾ ਬੇਦ ਔਰ ਕਤੇਵ
1: ਰੂਪ ਰੰਗ ਨਾ ਜਾਤ ਪਾਤ ਸੋ ਜਾਣੀਏ ਕਹਿ ਜੇਵ
0: ਤਾਤ ਮਾਤ ਨਾ ਜਾਤ ਜਾਕਰ ਜਨ ਮਰਨ ਬਹੀਨ
1: ਚੱਕਰ ਵਕਰ ਫਿਰੇ ਚਤੁਰ ਚੱਕ ਮਾਨੀਏ ਪ੍ਰਤੀਨ
0: ਲੋਕ ਚੌਦਾਂ ਕੇ ਵਿਖੇ ਜਗ ਜਾਪ ਹੀ ਜੈ ਜਾਪ
1: ਆਦ ਦੇਵ ਨਾਦ ਮੂਰਤ ਥਾਪਿਓ ਸਵੇ ਜੈ ਥਾਪ
0: ਪਰਮ ਰੂਪ ਪਨੀਤ ਮੂਰਤ ਪੂਰਨ ਪੁਰਖ ਅਪਾਰ ਕਾਲਹੀਨ ਕਲਾ ਸੰਯੁਕਤ ਅਕਾਲ ਪੁਰਖ ਆਦੇਸ ਅੰਗ ਰਾਗਨਾ ਰੰਗ ਜਾਕਰ ਜਾਤ ਪਾਤ ਨਾ ਨਾਮ
1: ਗੰਜਨ ਦੁਸ਼ਟ ਭੰਜਨ ਮੁਕਤ ਦਾਇਕ ਕਾਮ
0: ਆਪ ਰੂਪ ਅਮੀਕ ਅਨ ਔਸਤ ਏਕ ਪੁਰਖ ਅਵਧੂਤ
1: ਗਰਭ ਗੰਜਨ ਸਰਬ ਭੰਜਨ ਆਦ ਰੂਪ ਅਸੂਤ
0: ਅੰਗਹੀਨ ਅਪੰਗ ਨਾਤਮ ਏਕ ਪੁਰਖ ਅਪਾਰ
1: ਸਰਬ ਲਾਇਕ ਸਰਬ ਕਾਇਕ ਸਰਬ ਕੋ ਪ੍ਰਿਤ ਪਾਰ
0: ਸਰਬ ਗੰਤਾ ਸਰਬ

0: ਸਰ ਪ੍ਰਣਾਮੇ ਸਮ ਸਰ ਪ੍ਰਣਾਸੇ ਅਗੰਜਲ ਨਾਮੇ ਸਮ ਸਨ ਨਿਵਾਸੇ
1: ਕਾਮੰਗ ਬੈ ਭੂਤੇ ਸਮਸਤਲ ਸਰੂਪੇ ਕੋ ਕਰਮੰਗ ਪ੍ਰਣਾਸੀ ਸੋ ਧਰਮੰਗ ਬੈ ਭੂਤੇ
0: ਸਦਾ ਸਚ ਦਾ ਆਨੰਦ ਸਤਰੰਗ ਪ੍ਰਣਾਸੀ ਗਣੀ ਮਨ ਕੁ ਨਿੰਦਾ ਸਮ ਸਰ ਨਿਵਾਸੀ

0: ਇੱਕ ਓਂਕਾਰ ਸਤਿਗੁਰ ਪ੍ਰਸਾਦ ਤਾ ਪ੍ਰਸਾਦ ਸਿਵੇ ਪਾਤਸ਼ਾਹ ਦਸਵੀਂ ਸਰਬਗ ਸੁਧ ਸਮੂਹ ਸੰਦੇਹ ਖਬਰੀ ਕੈ ਜੋਗ ਜਤੀ ਕੇ
1: ਸੂਰ ਸੁਰਾਰਦਨ ਸੁਧ ਸਿਧਾਰਿਕ ਸੰਤ ਸਮੂਹ ਅਨੇਕ ਮਤੀ ਕੇ
0: ਸਾਰੇ ਦੇਸ ਕੋ ਦੇਖ ਰਹਿਮਤ ਕੋਨ ਦੇਖ ਪ੍ਰਾਨ ਪਤੀ ਕੇ
1: ਸ਼੍ਰੀ ਭਗਵਾਨ ਕੀ ਪਾਇ ਕਿਰਪਾ ਹੂ ਤੇ ਏਕ ਰਤੀ ਬਿਨ ਏਕ ਰਤੀ ਕੇ
2: ਫਿਰੇ ਸਭ ਦੇਸ ਦਿਸਾਨ ਕੋ ਬਾਜਤ ਢੋਲ ਮਰਦੰਗ ਨਗਾਰੇ
1: ਗੁੰਜਤ ਕੂੜਕ ਜਾਣ ਕੇ ਸੁੰਦਰ ਹਿੰਸਤ ਹੈ ਰਾਜ ਨਜ਼ਾਰੇ
2: ਭੂਤ ਭਵਿੱਖ ਭੁਆਣ ਕੇ ਭੂਪਤ ਕੌਣ ਗਣੇ ਨਹੀਂ ਜਾਤ ਵਿਚਾਰੇ ਭਗਵਾਨ ਭਜੇ ਬਿਨ ਅੰਤ ਕੋ ਅੰਤ ਕੇ ਧਾਮ ਸਿਧਾਰੇ ਕੀਰਤਨ ਦੇ ਆਦਮ ਦਾਨ ਸੁਸੰਜਮ ਨੇ ਮਨ
1: ਇੱਕ ਬਸਿੱਖ ਪੁਰਾਣਕ ਦੇਵ ਕੁਰਾਨ ਜਮੀਨ ਜਮਾਨ ਸਬਾਨ ਕੇ ਵੇਖੈ
2: ਕੌਣ ਆਹਾਰ ਜਤੀ ਜਤਾਰ ਸਭੈ ਸੋ ਵਿਚਾਰ ਹਜ਼ਾਰ ਕੇ ਦੇਖੈ
1: ਭਗਵਾਨ ਭਜੇ ਬਿਨ ਭੂਪਤ ਏਕ ਰਤੀ ਬਿਨ ਏਕ ਨਾ ਲੇਖੈ
2: ਸੁਧ ਸੁਪਾਦ ਰੰਤ ਦੁਬਾਹ ਸੋ ਸਾਸ

ਮਾੜੇ ਗੜਾਣ ਕੇ ਤੋੜਨ ਹਾਰ ਸੁਭਾ ਤਨਹੀ ਜਗਚਾਰ ਲਵਈਆ ਦਾਨ ਵਧੇ ਫੁਨਿੰਦਨ ਸੱਚ ਰਪੂਤ ਪੁਇਖ ਪਵਾਣ ਜਪੈਂਗੇ ਉਨ ਪ੍ਰਤਾਪਨ ਬਾੜ ਜੈਤ ਧੁਨ ਪਾਪਨ ਕੇ ਬੋ ਪੁੰਜ ਖਪੇਂਗੇ ਮਾਨਵ ਇੰਦ੍ਰ ਜਿੰਦਰ ਨਰਾਤ ਜੋਨ ਤਰ ਲੋਕ ਰਾਜ ਕਰੇਂਗੇ ਬ੍ਰਹਮੇ ਸਰਬ ਸੰਸਚੀ ਪਦੰਤ ਫਸੇ ਜਮ ਪਾਸ ਪਰੇਂਗੇ।

0: ਤੇਰਾ ਕਾਰਜ ਸਭ ਸਵਾਰਨਾ,
1: ਸਭਨਾ ਗਲਾਂ ਸਮਰੱਥ ਸੁਆਮੀ, ਸੋ ਕਿਉ ਮਨੋ ਵਿਸਾਰੇ,
0: ਕਹਿ ਨਾਨਕ ਮਨ ਮੇਰੇ ਸਦਾ ਰੋਹਣਾ,
1: ਸਾਚੇ ਸਾਹਿਬਾ ਕਿਆ ਨਹੀਂ ਕਰਤੇ ਰਹਿ,
0: ਕਰਤਾ ਤੇਰੇ ਸਭ ਕੁਛ ਹੈ ਜਿਸਦੇ ਸੋ ਪਾਵੇ,
1: ਸਦਾ ਸਿਫ ਸਲਾਹ ਤੇਰੀ ਨਾ ਮਨ ਵਸਾਵੇ,
0: ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਕਨੇਰੇ,
1: ਕਹਿ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰਤੇ ਰਹਿ,
0: ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ,
1: ਕਰ ਸ਼ਾਂਤ ਸੁਖ ਮਨਾਏ ਵਸਿਆ, ਜਿਨ ਇੱਛਾ ਸਭ ਪੁਜਾਈਆਂ,
0: ਸਦਾ ਕੁਰਬਾਨ ਕੀਤਾ ਗੁਰ ਵੇਟੋ, ਜਿਸ ਦੀਆਂ ਇਹ ਵਡਿਆਈਆਂ,
1: ਕਹਿ ਨਾਨਕ ਸੁਣੋ ਸੰਤੋਸ਼ ਸ਼ਬਦ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ,
0: ਵਾਜੇ ਪੰਜ ਸ਼ਬਦ ਤਿਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ, ਕਲਾ ਜਿਤ ਕਰ ਤਾਰਿਆ,
1: ਪੰਚ ਦੂਤ ਦਵਸ ਕੀਤੇ ਕਾਲ ਕੰਟ ਕੋ ਮਾਰਿਆ,
0: ਕਰਮ ਪਾਇਆ।

0: ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ
1: ਕਿਰਪਾ ਕਿਲਵੇ ਕੱਟੇ ਗਿਆਨ ਅੰਜਨ ਸਾਰਿਆ
0: ਅੰਦਰੋ ਜਨ ਕਾ ਮੋਹ ਟੁੱਟਾ ਦਿਨ ਕਾ ਸ਼ਬਦ ਸੱਚਾ ਸਵਾਰਿਆ
1: ਨਾਨਕੇ ਹੋ ਆਨੰਦ ਹੈ ਆਨੰਦ ਗੁਰ ਤੇ ਜਾਣਿਆ
0: ਬਾਬਾ ਜਿਸ ਤੂੰ ਦੇਹ ਸੋਈ ਜਨ ਪਾਵੇ ਪਾਵੇ ਤਾਂ ਸੋ ਜਨ ਦੇ ਜਿਸ ਨੂੰ ਉਰਕਿਆ ਕਰੇ ਵਿਚਾਰੀਆ
1: ਭਰਮ ਭੁੱਲੇ ਫਿਰੇ ਦੇ ਸਿੱਖ ਨਾਮ ਲਾਗ ਸਵਾਰਿਆ
0: ਗੁਰ ਪ੍ਰਸਾਦੀ ਮਨ ਪਾਇਆ ਨਿਰਮਲ ਜਿੰਨਾ ਭਾਣਾ ਪਾਵੇ
1: ਨਾਨਕ ਜਿਸ ਦੇਹ ਪਿਆਰੇ ਸੋਈ ਜਨ ਪਾਵੇ
0: ਹਾਂ ਉਹ ਸੰਤ ਪਿਆਰੇ ਉਹ ਕਥਕੀ ਕਰੇ ਕਹਾਣੀ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨਿਆ ਪਾਈਐ
1: ਗੁਰੂ ਕੇ ਰਾ ਗਾਵੋ ਸੱਚੀ ਬਾਣੀ
0: ਕਹਿ ਨਾਨਕ ਸੁਣੋ ਸੰਤੋ ਕਥੋ ਅਕਥ ਕਹਾਣੀ
1: ਮਨ ਚੰਚਲਾ ਚਤੁਰਾਈ ਕਿਨੈ ਨਾ ਪਾਇਆ
0: ਚਤੁਰਾਈ ਨਾ ਪਾਇਆ ਕਿਨੈ ਤੂੰ ਸੁਣ ਮਨ ਮੇਰਿਆ
1: ਮਾਇਆ ਮੋਹਣੀ ਜਿਨੇ ਪਰਮ ਭੁਲਾਇਆ
0: ਮਾਇਆ ਤਾਂ ਮੋਹਣੀ ਤਿਨੈ ਕੀਤੀ ਜਿਨ ਠਗੋਲੀ ਪਾਈਆ
1: ਕੁਰਬਾਨ ਕੀਤਾ ਤਿਸੈ ਬਿਟੋ ਜਿਨ ਮੋਹ ਮੀਠਾ ਲਾਇਆ
0: ਕਹਿ ਨਾਨਕ ਮਨ ਚੰਚਲ ਚਤੁਰਾਈ ਕਿਨੈ ਨਾ ਪਾਇਆ
1: ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ
0: ਇਹ ਕੁਟੰਬ ਤੂੰ ਜੇ ਦੇਖਦਾ ਚੱਲੇ ਨਾਹੀ ਤੇਰੇ ਨਾਲੇ
1: ਤੇਰੇ ਚੱਲੇ ਨਾਹੀ ਤਿਸ ਨਾਲ ਕਿਉਂ ਚਿਤਲਾਈਐ
0: ਐਸਾ ਕੰਮ ਮੂਲੇ ਨਾ ਕੀਤਾ ਜਿਤੰਤ ਪਛੋਤਾਈਐ
1: ਸਤਿਗੁਰੂ ਕਾ ਉਪਦੇਸ ਸੁਣ ਤੂੰ ਹੋਵੇ ਤੇਰੇ ਨਾਲੇ
0: ਕਹਿ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ

0: ਵੰਕਾਰ ਤਜ ਤਿਸ਼ਨਾ ਬਹੁਤ ਨਾਹੀ ਬੋਲਣਾ
1: ਗੁਰ
0: ਪ੍ਰਸਾਦ ਜੀ ਨੀ ਆਪ ਤਿਆਰ ਵਾਸਨਾ ਸਮਾਣੀ
1: ਨਾਨਕ ਚਾਲ ਭਗਤਾ ਜੁਗੋ ਜੁਗ ਨਿਰਾਲੀ
0: ਜੋ ਤੂੰ ਚਲਾਵੇ ਤੇ ਚੱਲਾਂ ਸੁਆਮੀ ਹੋਰ ਕਹਿ ਜਾਣਾ ਗੁਣ ਤੇਰੇ
1: ਤੂੰ ਚਲਾਏ ਤੇ ਚੱਲੇ ਜਿਨਾ ਮਾਰਗ ਪਾਵੇ
0: ਕਰ ਕਿਰਪਾ ਜੀ ਨਾਮ ਲਾਏ ਸੇ ਅਰ ਸਦਾ ਧਿਆਵੇ
1: ਕਥਾ ਸੁਣਾਏ ਆਪਣੀ ਸੇ ਗੁਰਦੁਆਰੇ ਸੁਖ ਪਾਵੇ
0: ਕਹਿ ਨਾਨਕ ਸੱਚੇ ਸਾਹਿਬ ਜੋ ਭਾਵੇ ਤੇ ਵੇ ਚਲਾਵੇ ਮਨ ਵਸਿਆ ਜਿਨ ਧੁਰੋਂ ਲਿਖਿਆ ਆਇਆ
1: ਕਰੇ ਗੱਲਾਂ ਗੱਲੀ
0: ਸ਼ਬਦ ਸੋਹਿਲਾ ਸਤਿਗੁਰੂ ਸੁਣਾਇਆ
1: ਹਰ
0: ਧਿਆਇਆ ਪਵਿੱਤ ਹੋਏ ਗੁਰਮੁਖ ਜਿਨੀ ਧਿਆਇਆ
1: ਮਾਤਾ ਪਿਤਾ ਕੁਟੰਬ ਸਹਿਤ ਸੰਗਤ ਸਵਾਈਆ
0: ਕਹਿੰਦੇ ਪਵਿੱਤ ਸੁਣਦੇ ਪਵਿੱਤ ਸੇ ਪਵਿੱਤ ਜਿਨੀ ਮਨ ਵਸਾਇਆ
1: ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰ ਹਰ ਧਿਆਇਆ
0: ਕਰਮੀ ਸਹਿਜ ਨਾ ਉਪਜੈ ਬਿਨ ਸਹਿਜੇ ਸਹਸਾ ਨਾ ਜਾਏ
1: ਸੰਜਮ ਰਹੇ ਕਰਮ ਕਮਾਏ
0: ਸਹਸਾ ਜੀ ਉਮਲੀਨ ਹੈ ਕਿ ਸੰਜਮ ਧੋਤਾ ਜਾਏ
1: ਸ਼ਬਦ ਲਾਗੋ ਹਰ ਸਿਓ ਰਹੋ ਚਿਤ ਲਾਏ
0: ਕਹਿ ਨਾਨਕ ਗੁਰ ਪ੍ਰਸ਼ਾਦੀ ਸਹਿਜ ਉਪਜਾਏ ਸਹਸਾ ਵਜਾਏ
1: ਜੀਓ ਮੈਲੇ ਬਾਹਰੋਂ ਨਿਰਮਲ ਬਾਹਰੋਂ ਨਿਰਮਲ ਜੀਓ ਤਮੈਲੇ ਤਿਨੀ ਜਨਮ ਜੂਏ ਹਾਰਿਆ
0: ਇਹ ਤਿਸ਼ਨਾ ਵੱਡਾ ਰੋਗ ਲੱਗਾ ਮਰਨ ਮਨੋਂ ਵਿਸਾਰਿਆ
1: ਵੇਦਾਂ ਮੈਂ ਨਾਮ ਉੱਤਮ ਸੋ ਸੁਣੇ ਨਾਹੀ ਫਿਰੇ ਜੋ ਬੇਤਾਲਿਆ
0: ਕਹਿ ਨਾਨਕ ਜਿਨ ਸੱਚ ਤਜਿਆ ਕੂੜੇ ਲਾਗੇ ਤਿਨੀ ਜਨਮ ਜੂਏ ਹਾਰਿਆ
1: ਜੀਓ ਨਿਰਮਲ ਬਾਹਰੋਂ ਨਿਰਮਲ ਬਾਹਰੋਂ ਤਾਂ ਨਿਰਮਲ ਜੀਓ ਨਿਰਮਲ ਸਤਿਗੁਰ ਤੇ ਕਰਨੀ ਕਮਾਣੀ
0: ਕੂੜ ਕੀ ਸੋਏ ਪਹੁੰਚੈ ਨਾਹੀ ਮਨਸਾ ਸੱਚ ਸਮਾਣੀ
1: ਜਨਮ ਰਤਨ ਜਿਨੀ

0: ਕੱਚੀ ਬਾਣੀ,
1: ਕਹਿੰਦੇ ਕੱਚੇ ਸੁਣਦੇ ਕੱਚੇ ਕੱਚੀ ਆਖ ਵਖਾਣੀ,
0: ਹਰ ਹਰ ਨਿਤ ਕਰੇ ਰਸਨਾ ਕਹਿਆ ਕਛੂ ਨਾ ਜਾਣੀ,
1: ਚਿਤ ਜਿਨ ਕਾ ਹਿਰ ਲਿਆ ਮਾਇਆ ਬੋਲਣ ਪਏ ਰਵਾਣੀ, ਇਹ
0: ਨਾਨਕ ਸਤਿਗੁਰ ਵਾਚੋ ਹੋਰ ਕੱਚੀ ਬਾਣੀ,
1: ਕਾ ਸ਼ਬਦ ਰਤਨ ਹੈ ਹੀਰੇ ਜਿਤ ਜੜਾਓ,
0: ਸ਼ਬਦ ਰਤਨ ਜਿਤ ਮਨ ਲਾਗਾ ਇਹੋ ਆਸਮਾਓ,
1: ਸਭ ਸਿੱਤੀ ਮਨ ਮਿਲਿਆ

0: ਜਾਣੀ
1: ਕਹੀਂ ਗੁਣੀ ਸੰਸਾਰ ਭ੍ਰਮ ਸੁੱਤਾ ਸੁੱਤਿਆਂ ਰਹਿਣ ਵਿਹਾਣੀ
0: ਕਿਰਪਾ ਤੇ ਸੇ ਜਨ ਜਾਗੇ ਜਿਨ੍ਹਾਂ ਹਰ ਮਨ ਵਸਿਆ ਬੋਲੇ ਅੰਮ੍ਰਿਤ ਬਾਣੀ
1: ਕਹਿ ਨਾਨਕ ਸੋ ਤਦ ਪਾਏ ਜਿਸ ਨੂੰ ਅੰਦਨ ਹਰ ਲਿਵ ਲਾਗਿਆ ਜਾਗਤ ਰਹਿਣ ਵਿਹਾਣੀ
0: ਮਾਤਾ ਕੇ ਉਦਰ ਮੈਂ ਪ੍ਰਿਤਪਾਲ ਕਰੇ ਸੋ ਕਿਉਂ

0: ਮੇਰੀ ਮਨ ਵਣਜਾਰਾ ਸਤਿਗੁਰ ਤੇ ਰਾਸ ਜਾਣੀ।
1: ਹਰ ਹਰ ਨਿਤ ਜਪਿਓ ਜੀਓ ਲਾਹਾ ਖਟਿਓ ਦਿਹਾੜੀ,
0: ਇਹੋ ਤਨ ਤੇ ਨਾ ਮਿਲਿਆ ਜਿਨ ਹਰਿ ਆਪੇ ਭਾਣਾ।
1: ਕਹਿ ਨਾਨਕ ਹਰ ਰਾਸ ਮੇਰੀ ਮਨ ਹੁਆ ਵਣਜਾਰਾ,
0: ਰਸਨਾ ਤੂੰ ਅੰਰਸ ਰਾਚ ਰਹੀ ਤੇਰੀ ਪਿਆਸ ਨਾ ਜਾਏ।
1: ਪਿਆਸ ਨਾ ਜਾਏ ਹੋ ਤੈ ਕਿਤੇ ਜਿਚਰ ਹਰ ਰਸ ਪੱਲੇ ਨਾ ਪਾਏ,
0: ਪਾਏ ਪੱਲੇ ਪੀਏ ਹਰ ਰਸ ਬਹੁਤ ਨਾ ਤ੍ਰਿਸ਼ਨਾ ਲਾਗੇ।
1: ਇਹ ਰਸ ਕਰਮੀ ਪਾਈ ਹੈ ਸਤਿਗੁਰ ਮਿਲਿਆ ਜਿਸ ਆਏ, ਇਹ ਸਰੀਰਾ ਮੇਰੇ ਯਾਰ ਤੂੰ ਮੈਂ ਜੋਤ ਰੱਖੀ ਤਾਂ ਤੂੰ ਜਗ ਮੈਂ ਆਇਆ,
0: ਜੋਤ ਰੱਖੀ ਦੁੱਧ ਵਿੱਚ ਤਾਂ ਤੂੰ ਜਗ ਮੈਂ ਆਇਆ।
1: ਆਪੇ ਮਾਤਾ ਆਪੇ ਪਿਤਾ ਜਿਨ ਜੀਉ ਪਾਏ ਜਗ ਤੂੰ ਦਿਖਾਇਆ,
0: ਪ੍ਰਸਾਦੀ ਬੁਝਿਆ ਤਾਂ ਚਲਤ ਹੋਆ ਚਲਤ ਨਗਰੀ ਆਇਆ।
1: ਕਹਿ ਨਾਨਕ ਸਿਸ਼ਟ ਕਾ ਮੂਲ ਰਚਿਆ ਜੋਤ ਰਾਖੀ ਤਾਂ ਤੂੰ ਜਗ ਮੈਂ ਆਇਆ।
0: ਜਾਓ ਪਿਆ ਪ੍ਰਭਾਗਮ ਸੁਣਿਆ ਹਰ ਮੰਗਲ ਗਾਓ ਸਖੀ ਗ੍ਰਹਿ ਮੰਦਰ ਬਣਿਆ,
1: ਹਰ ਗਾਓ ਮੰਗਲ ਨੇ ਸਖੀਏ ਸੋਖ ਦੁਖ ਨਾ ਵਿਆਪੇ,
0: ਲਾਗੇ ਦਿਨ ਸੁਭਾਗੇ ਆਪਣਾ ਪਿਰ ਜਾਪੇ।
1: ਅਨੰਤ ਬਾਣੀ ਗੁਰ ਸ਼ਬਦ ਜਾਣੀ ਹਰਨਾ

0: ਕਰਮ ਕਮਾਇਆ ਤੁਧ ਸਰੀ ਰਾਜਾ ਤੂੰ ਜਗ ਮਹਿ ਆਇਆ
1: ਜਿਨਾ ਤੇਰਾ ਰਚਨ ਰਚਿਆ ਸੁ ਹਰਮਨ ਨਾਮ ਵਸਾਇਆ
0: ਸਾਡੀ ਹਰਮਨ ਵਸਿਆ ਪੂਰਵ ਲਿਖਿਆ ਪਾਇਆ
1: ਤੈ ਨਾਨਕੇ ਸਰੀਰ ਪ੍ਰਵਾਨ ਹੁਆ ਜਿਨ ਸਤਿਗੁਰ ਸਿਉ ਚਿਤ ਲਾਇਆ
0: ਨੇਤਰੋ ਮੇਰਿਓ
1: ਹਰ ਬਿਨ ਅਵਰ ਨਾ ਦੇਖੋ ਕੋਈ ਨਦਰੀ ਹਰ ਨੇ ਹਾਲਿਆ
0: ਇਹੋ ਵੀ ਸੰਸਾਰ ਤੁਮ ਦੇਖਦੇ ਇਹੋ ਹਰ ਕਾ ਰੂਪ ਹੈ ਹਰ ਰੂਪ ਨਦਰੀ ਆਇਆ
1: ਗੁਰ ਪ੍ਰਸਾਦੀ ਬੁਝਿਆ ਜਾ ਵੇਖਾਂ ਹਰ ਇੱਕ ਹਰ ਬਿਨ ਅਵਰ ਨਾ ਕੋਈ
0: ਨਾਨਕ ਇਹ ਨੇਤਰ ਅੰਧ ਸੇ ਸਤਿਗੁਰ ਮਿਲਿਆ ਦੇਵ ਦ੍ਰਿਸ਼ਟ ਹੋਈ
1: ਇਹ ਸਰਵਣੋ ਮੇਰੇ ਹੋ ਸੱਚ ਸੁਣਨੇ ਨੂੰ ਪਠਾਏ
0: ਸੁਣੇ

0: ਦੁਆਰੇ ਪ੍ਰਗਟ ਕੀਏ ਦਸਵਾਂ ਗੁਪਤ ਰਖਾਇਆ
1: ਗੁਰਦੁਆਰੇ ਲਾਏ ਭਾਵਨੀਕ ਨਾ ਦਸਵਾਂ ਦੁਆਰ ਦਿਖਾਇਆ
0: ਅਨੇਕ ਰੂਪ ਨਾਉ ਨਵ ਨਿਧ ਤਸਦਾਂਤ ਨਾ ਜਾਈ ਪਾਇਆ ਸਾਚਾ ਸੋਹਿਲਾ ਸਾਚੇ ਕਰ ਗਾਵੋ
1: ਸੋਹਿਲਾ ਕਰ ਸਚ ਸਦਾ ਸਚ
0: ਧਿਆਵੇ ਸਚੋ ਧਿਆਵੇ ਜਾ ਤੁਧ ਭਾਵੇ।

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ, ਅੰਮ੍ਰਿਤ ਵੇਲੇ ਸੱਚੇ ਪਾਤਸ਼ਾਹ ਜੀ ਨੇ ਜੋ ਸਾਨੂੰ ਸਾਰਿਆਂ ਨੂੰ ਹੁਕਮ ਬਖਸ਼ਿਸ਼ ਕੀਤਾ ਹੈ, ਸੂਹੀ ਰਾਗ ਦੇ ਵਿੱਚ ਪੰਚਮ ਪਿਤਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਇਹ ਸ਼ਬਦ ਦੀ ਬਖਸ਼ਿਸ਼ ਕਰਦੇ ਨੇ। ਅਖੀਰਲੀਆਂ ਪੰਕਤੀਆਂ ਸੱਚੇ ਪਾਤਸ਼ਾਹ ਕਹਿੰਦੇ, ਵਿਸਰ ਨਾਹੀਂ ਦਾਤਾਰ ਆਪਣਾ ਨਾਮ ਦੇਹੋ, ਗੁਣ ਗਾਵਾਂ ਦਿਨ ਰਾਤ ਨਾਨਕ ਚਾਓ ਇਹੋ। ਸੱਚੇ ਪਾਤਸ਼ਾਹ ਕਹਿੰਦੇ, ਤੂੰ ਮੇਰੇ ਤੋਂ ਵਿਸਰ ਨਾ, ਮੈਨੂੰ ਆਪਣੇ ਨਾਮ ਦੀ ਦਾਤ ਦੀ ਬਖਸ਼ਿਸ਼ ਕਰ। ਸਭ ਤੋਂ ਵੱਡੀ ਚੀਜ਼ ਅਮੋਲਕ ਰਤਨ ਕਲਯੁੱਗ ਦੇ ਵਿੱਚ ਨਾਮ ਦੀ ਦਾਤ ਹੈ, ਇਸ ਤੋਂ ਬਿਨਾਂ ਬਾਕੀ ਸਾਰੀਆਂ ਗੱਲਾਂ ਜਿਹੜੀਆਂ ਕੂੜ ਨੇ। ਆਪਾਂ ਕਬੀਰ ਜੀ ਦਾ ਇੱਕ ਸ਼ਬਦ ਪੜ੍ਹਦੇ ਹਾਂ, ਕਬੀਰ ਏਕ ਘੜੀ ਆਦੀ ਘੜੀ ਆਦੀ ਹੂੰ ਤੇ ਆਦਿ ਭਗਤਨ ਸੇਤੀ ਗੋਸਟੇ ਜੋ ਕੀਨੋ ਸੋ ਲਾਭ। ਕਬੀਰ ਸਾਹਿਬ ਕਹਿੰਦੇ ਇੱਕ ਘੜੀ 24 ਮਿੰਟਾਂ ਦੀ ਮੰਨੀ ਜਾਂਦੀ ਹੈ, ਕਿ ਕਹਿੰਦੇ ਇੰਨੀ ਦੇਰ ਹੀ ਬੈਠ ਕੇ ਨਾਮ ਜਪ ਲਾ, ਨਹੀਂ ਤੇ ਅੱਧੀ ਘੜੀ 12 ਮਿੰਟ ਚੌਂਕੜਾ ਲਾ ਲਾ, ਜੋ ਵੀ ਨਹੀਂ ਲੱਗਦਾ। ਕਹਿੰਦੇ 6 ਮਿੰਟ ਤਾਂ ਕੋਈ ਜ਼ਿਆਦਾ ਨਹੀਂ, ਪਰ ਪਿਆਰਿਓ ਕਲਯੁੱਗ ਦੇ ਸਮੇਂ ਦੇ ਵਿੱਚ ਨਾਮ ਜਪਣਾ ਸਭ ਤੋਂ ਔਖੀ ਗੱਲ ਹੈ। ਪਰ ਨਾਮ ਤੋਂ ਬਿਨਾਂ ਕਲਯੁੱਗ, ਮੈਂ ਇੱਕ ਨਾਮ ਉਧਾਰ, ਕਲਯੁੱਗ ਦੇ ਵਿੱਚ ਨਾਮ ਹੀ ਹੈ ਜੋ ਪ੍ਰਾਣੀਆਂ ਦਾ ਉਧਾਰ ਕਰ ਸਕਦਾ, ਹੋਰ ਕੋਈ ਨਹੀਂ ਉਧਾਰ ਕਰ ਸਕਦਾ। ਸੱਚੇ ਪਾਤਸ਼ਾਹ ਬਖਸ਼ਿਸ਼ ਕਰਦੇ ਨੇ, ਵਿਸਰ ਨਾਹੀਂ ਦਾ ਤਾਰ ਆਪਣਾ ਨਾਮ ਦੇਹੋ, ਮੇਰੀ ਝੋਲੀ ਦੇ ਵਿੱਚ ਆਪਣੇ ਨਾਮ ਦੀ ਦਾਤ ਪਾ, ਗੁਣ ਗਾਵਾਂ ਦਿਨ ਰਾਤ, ਰਾਤ ਦਿਨ ਤੇਰੇ ਗੁਣ ਗਾਉਂਦਾ ਰਹਾਂ ਨਾਨਕ ਚਾਓ ਇਹੋ। ਮਨ ਦੇ ਵਿੱਚ ਇਹ ਚਾਹ ਹੈ ਕਿ ਰਾਤ ਦਿਨ ਤੇਰੇ ਗੁਣ ਗਾਉਂਦਾ ਰਵਾਂ। ਸੂਹੀ ਰਾਗ ਦੇ ਵਿੱਚ ਸੱਚੇ ਪਾਤਸ਼ਾਹ ਆਰੰਭਤਾ ਕਰਦੇ ਨੇ, ਸਿਮਰਤ ਵੇਦ ਪੁਰਾਣ ਪੁਕਾਰਨ ਪੋਥੀਆਂ, ਕਹਿੰਦੇ ਜਿੰਨੀਆਂ ਮਰਜ਼ੀ ਪੋਥੀਆਂ ਪੜ੍ਹੀਆਂ ਹੋਣ, ਜੇ ਨਾਮ ਤੋਂ ਬਿਨਾਂ ਪ੍ਰਾਣੀ ਗੱਲ ਕਰਦਾ ਤਾਂ ਕਹਿੰਦੇ ਉਹ ਸਭ ਵਿਅਰਥ ਜਾਂਦਾ ਹੈ। ਸਿਮਰਤ ਵੇਦ ਪੁਰਾਣ ਪੁਕਾਰਨ ਪੋਥੀਆਂ, ਨਾਮ ਬਿਨਾਂ ਸਭ ਕੂੜ ਗੱਲ ਹੀ ਹੋਸ਼ੀਆਂ। ਕਹਿੰਦੇ ਨਾਮ ਤੋਂ ਬਿਨਾਂ ਜਿੰਨੀਆਂ ਗੱਲਾਂ ਨੇ ਨਾ, ਸਾਰੀਆਂ ਕੂੜ ਨੇ। ਨਾਮ ਨਿਧਾਨ ਅਪਾਰ ਭਗਤਾਂ ਮਨ ਵਸੈ, ਜਨਮ ਮਰਨ ਮੋਹ ਦੁੱਖ ਸਾਧੂ ਸੰਗ ਨਸੈ। ਨਾਮ ਨਿਧਾਨ ਦਾ ਜਿਹੜਾ ਖਜ਼ਾਨਾ ਹੈ ਨਾ, ਉਹ ਭਗਤਾਂ ਦੇ ਹਿਰਦੇ ਦੇ ਅੰਦਰ ਵਸਦਾ। ਜਨਮ ਮਰਨ ਮੋਹ ਦੁੱਖ ਸਾਧੂ ਸੰਗ ਨਸੈ, ਜਨਮ ਮਰਨ ਦੇ ਜਿਹੜੇ ਦੁੱਖ ਨੇ ਉਹ ਸੰਗਤ ਦੇ ਵਿੱਚ ਆ ਕਰਕੇ ਕੱਟੇ ਜਾਂਦੇ, ਭਾਈ ਬਾਹਰ ਨਹੀਂ ਕੱਟੇ ਜਾਂਦੇ। ਦਾਸ ਸਾਹਿਬ ਜੀ ਨਾਲ ਇੱਕ ਛੋਟੀ ਜਿਹੀ ਵਾਰਤਾ ਕਹਿ ਕੇ ਸਮਾਪਤੀ ਕਰੇਗਾ। ਇੱਕ ਬੀਬੀ ਚੜ੍ਹਾਈ ਕਰ ਗਈ ਸਮੇਂ ਤੋਂ ਪਹਿਲਾਂ। ਕਈ ਵਾਰੀ ਐਸੇ ਸਾਨੂੰ ਵੇਖਣ ਨੂੰ ਮਿਲਦਾ, ਕਈ ਮਨੁੱਖ ਇਹ ਗੱਲ ਦੱਸਦੇ ਨੇ ਵੀ ਇੰਨੇ ਸਮੇਂ ਤੋਂ ਪਹਿਲਾਂ ਚਲਿਆ ਗਿਆ। ਜਦੋਂ ਚੜ੍ਹਾਈ ਕਰ ਗਈ ਅਤੇ ਧਰਮਰਾਜ ਦੀ ਕਚਹਿਰੀ ਦੇ ਵਿੱਚ ਪਹੁੰਚੀ ਨਾ, ਅਤੇ ਧਰਮਰਾਜ ਕਹਿੰਦਾ ਵੀ ਇਹਦਾ ਲੇਖਾ ਜੋਖਾ ਲਿਆਓ, ਵਹੀ ਖਾਤਾ ਕੱਢੋ ਇਹਦਾ। ਵਹੀ ਖਾਤਾ ਕੱਢਿਆ ਗਿਆ ਅਤੇ ਕਹਿੰਦੀ ਵੀ ਕਹਿੰਦੇ ਇਹਨੂੰ ਨਰਕਾਂ ਦੇ ਵਿੱਚ ਭੇਜ ਦਿਓ। ਕਹਿੰਦੀ ਜੀ ਮੈਂ ਬੜੇ ਪੁੰਨਦਾਨ ਕੀਤੇ ਨੇ, ਮੈਂ ਲੰਗਰ ਬੜੇ ਲਾਏ ਨੇ, ਮੈਂ ਪੁੰਨਦਾਨ ਬਹੁਤ ਕੀਤੇ ਨੇ। ਉਹ ਕਹਿੰਦੇ ਹਾਂ, ਕਰਮ ਧਰਮ ਪਖੰਡ ਜੋ ਦਿਸੈ ਤਿੰਨ ਜੰਮ ਜਗਾਤੀ ਲੁੱਟੈ, ਨਿਰਵਾਣ ਕੀਰਤਨ ਗਾਵੋ ਕਰਦੇ ਕਾ ਨਿਮਕ ਸਿਮਰਤ ਜਿਤ ਛੁੱਟੈ। ਕਹਿੰਦੇ ਇਹ ਸਾਰਾ ਕੁਝ ਇਦੋਂ ਪਹਿਲੋਂ ਹੀ ਰਹਿ ਜਾਂਦਾ ਜਿਹੜੇ ਆਪਾਂ ਕਰਮ ਧਰਮ ਕਰਦੇ ਹਾਂ। ਕਹਿੰਦੀ ਜੀ ਫਿਰ ਕੀ ਕਰਨਾ ਚਾਹੀਦਾ? ਕਹਿੰਦੇ ਸੰਗਤ ਕਿੰਨੀ ਦੇਰ ਕੀਤੀ? ਕਹਿੰਦੀ ਜਾਂ 2 ਜਾਂ 3 ਵਾਰੀ ਆਪਣੀ ਉਮਰ ਦੇ ਵਿੱਚ ਗੁਰੂ ਘਰ ਗਈ ਆ, 2-3 ਵਾਰੀ ਸੰਗਤ ਕੀਤੀ। ਕਹਿੰਦੇ ਹਾਂ, ਇਹ ਕੰਮ ਤੇਰਾ ਜ਼ਰੂਰੀ ਸੀਗਾ ਜਿਹੜਾ ਤੂੰ ਕੀਤਾ ਨਹੀਂ। ਜਦੋਂ ਉਹਦਾ ਵਹੀ ਖਾਤਾ ਫੋਲਿਆ ਗਿਆ ਅਤੇ ਪਤਾ ਲੱਗਾ ਇਹਦੀ ਉਮਰ ਅਜੇ ਹੈ, ਉਹਨੂੰ ਵਾਪਸ ਭੇਜਿਆ ਗਿਆ ਅਤੇ ਉਹਨੂੰ ਇਹ ਕਿਹਾ ਗਿਆ ਵੀ ਤੂੰ ਆਪਣਾ ਜੀਵਨ ਕਿਵੇਂ ਸੁਧਾਰਨਾ। ਉਹ ਬੀਬੀ ਕਹਿੰਦੀ ਮੈਂ ਸੰਗਤ ਦੇ ਵਿੱਚ, ਮੈਨੂੰ ਜਿੱਥੇ ਵੀ ਸੰਗਤ ਮਿਲਦੀ ਆ, ਇਹ ਨਹੀਂ ਕਿ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ ਬੈਠਦੀ ਹਾਂ, ਕਹਿੰਦੀ ਜਿੱਥੇ ਵੀ ਕਿਸੇ ਵੀ ਤਰ੍ਹਾਂ ਦੀ ਸੰਗਤ ਗੁਰੂ ਕੀ ਗੱਲ ਚੱਲਦੀ ਹੋਵੇ, ਜਿੱਥੇ ਕਹਿੰਦੀ ਉੱਥੇ ਬੈਠ ਕੇ ਜੋ ਸੱਚੇ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਨੇ ਜੋ 5 ਪਿਆਰੇ ਨੇ ਨਾਮ ਦੀ ਦਾਤ ਬਖਸ਼ਿਸ਼ ਕੀਤੀ, ਉਹਨੂੰ ਬਾਅਦ ਦੇ ਵਿੱਚ ਕਹਿੰਦੀ ਮੈਂ ਉਹ ਨਾਮ ਬੈਠੀ ਜਪਦੀ ਰਹਿੰਦੀ, ਸੰਗਤ ਦੇ ਵਿੱਚ ਜ਼ਰੂਰ ਜਾਂਦੀ ਹਾਂ। ਸੋ ਭਾਈ, ਨਾਮ ਦੀ ਦਾਤ ਜਿਹੜੀ ਹੈ ਉਹ ਗੁਰੂ ਪਾਸੋਂ ਲੈ ਕਰਕੇ ਆਪਾਂ ਵੀ ਸਾਰੇ ਜਪਣਾ ਕਰੀਏ, ਤਾਂ ਜੋ ਸਾਡਾ ਵੀ ਇਸ ਸੰਸਾਰ 'ਤੇ ਆਇਆ
ਸਫਲਾ ਹੋ ਸਕੇ। ਬੋਲਦਿਆਂ ਚੱਲਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਫਤਿਹ ਦੀ ਸਾਂਝ ਪਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਸੱਚੇ ਤੇਰੀ ਸਿਫ਼ ਸੱਚੀ ਸਾਲਾ ਸੱਚੇ ਤੇਰੀ ਕੁਦਰਤ ਸੱਚੇ ਪਾਤਸ਼ਾਹ ਨਾਨਕ ਸਾਹਿਬ ਧੈਣ ਸੱਚ ਜੋ ਮਰ ਜਨਮ ਸੋ ਕੱਚ ਨੇ ਕੱਚ ਮਹੱਲਾ ਪਹਿਲਾ
1: ਵੱਡੀ ਵਡਿਆਈ ਜਾਂ ਵੱਡਾ ਨਾਂ ਵੱਡੀ ਵਡਿਆਈ ਜਾਂ ਸੱਚ ਨਿਆਂ ਵੱਡੀ

0: ਭੈਵੀ ਸਤਪੁਰ ਸੁਰਨਾਥ ਭੈਵ ਚਾਟਾਨੀ ਅਕਾਲ ਭੈਵ ਚੋਦਮਾ ਬਲਸੂਰ ਭੈਵ ਚਾਵੇ ਚਾਵੇ ਪੂਰ ਸਗਲੇ ਪਉ ਲਿਖਿਆ ਸਿਰ ਨਾਨਕ ਨਿਰਭਉ ਨਿਰੰਕਾਰ ਸਤਿ ਮਹਲਾ ਪਹਿਲਾ
1: ਨਾਨਕ ਨਿਰਭਉ ਨਿਰੰਕਾਰ ਕਿਤੇ ਰਾਮ ਰਵਾਲ ਕਿਤੀਆਂ ਕਨ ਕਹਾਣੀਆਂ ਕਿਤੇ

ਕੌੜੀ ਬਿਨ ਸਤਿਗੁਰ ਕਰੇ ਨਾ ਪਾਇਓ, ਬਿਨ ਸਤਿਗੁਰ ਕਰੇ ਨਾ ਪਾਇਆ। ਸਤਿਗੁਰ ਚਾਪ ਰੱਖਣ ਕਰ ਪ੍ਰਗਟਾ ਸੁਣਾਇਆ, ਸਤਿਗੁਰ ਸਦਾ ਮੁਕਤ ਵਿੱਚੋਂ ਉੱਚ ਕਾਇ ਉੱਤਮ ਇਹ ਵਿਚਾਰ ਜਿਸ

0: ਸੋ ਮਿਤ ਜਾਣੇ ਨਾਨਕਾ ਸਰਾ ਮੇਰਾ ਜਨਤਾ ਨਾਨਕ ਉਪਾਏ ਕਿਸੁਮ ਹਾਲੇ ਸੁਭਨਾ ਜਿਨ ਕਰਤੇ ਕਰਣਾ ਕਿਆ ਚਿੰਤਾ ਵੀ ਕਰਨੀ ਤਾ ਸੋ ਕਰਤਾ ਚਿੰਤਾ ਕਰੇ ਜਿਨੂੰ ਪਾਇਆ ਜਾਗੇ ਤਿਸ ਜਵਾਰੀ ਸਵਾਸਤਿਸ ਤਿਸ ਭਾਣ ਬਾਗ ਨਾਨਕ ਸੱਚੇ ਨਾਮ ਬਿਨੇ ਕਿਆ ਕੀਤਾ ਕਹਿਤਾ ਮਹੱਲਾ ਪਹਿਲਾ
1: ਲਖ ਨਿੱਕੀਆਂ ਚੰਗਿਆਈਆਂ ਲਖ ਪੁਨਾ ਪ੍ਰਵਾਨ ਲਖ ਤਾ ਪ੍ਰਤੀਥਾਂ

ਵਾਹਿਗੁਰੂ ਜੀ ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸੇਵਨ ਗੁਰਪ੍ਰਸਾਦ ਸਲੋਕ 12 ਅਤੇ ਵਧੀਕ ਮਹੱਲਾ ਪਹਿਲਾ ਉਤੰਗੀ ਉਪਹਿਰੀ ਗਿਰੀ ਗੰਭੀਰੀ ਸਸੁੜ ਸਹੀਏ ਕਿਵਣੀ ਜਵਣ ਨਾ ਜਾਏ ਥਣੀ ਗਚਕ ਲੱਗਾ ਗਾਗ ਗੜਬੜੀ ਸਖੀਏ ਤੌਰ ਹਰੀ ਸੇ ਪੀ ਟੈਂਦੇ ਜਿਤ ਮੈਂ ਮੁੰਦਨ ਗਰਭ ਗਣੀ ਸੁਣ ਮੁੰਦਿਰ ਨਾ ਕੀਏ ਗੂੜਾ ਬਹਿਣ ਅਪਾਰ ਪਹਿਲਾਂ ਵਸ ਸਹਿਣ ਕੇ ਤਾਂ ਕੀ ਜੈ ਵਪਾਰ ਦੇਹੀ ਦਿੱਚੇ ਦੁਰਜਨਾ ਮਿੱਤਰਾਂ ਕੂ ਜੈਕਾਰ ਜਿਸ ਦੇਹੀ ਸੱਜਣ ਮਿਲੇ ਮੋਹ ਮੁੰਦੇ ਵਿਚਾਰ ਤਨ ਮਨ ਦੀਜੇ ਸੱਜਣਾ ਐਸਾ ਸੰਸਾਰ ਤਿਸ ਸਿਉ ਨਹਿ ਨਾ ਕੀ ਚਈ ਜੇ ਦਿਸੇ ਚੱਲਣ ਹਾਰ ਨਾਨਕ ਜਿਨੀ ਇੱਕ ਇਵ ਕਰ ਬੂਝਿਆ ਤਿੰਨ ਬਿੱਟੋਂ ਕੁਰਬਾਨ ਜਾਂ ਤੂੰ ਤਾਰੂ ਪਾਹਣ ਤਾਹੂੰ ਪੁੱਛ ਤਣੰਤ ਕੱਲ ਤਾਹੂੰ ਖਰੇ ਸੁਜਾਣ ਬਨ ਜਾ ਇੰਨੀ ਕੁਪਣੀ ਚੱਖੜ ਉਹ ਚੜ ਚੱਖੜ ਉਹ ਹਾੜ ਲਹਿਰੇ ਵਹਿਨ ਲਖੇ ਸਰੀ ਸਤਿਗੁਰ ਸਿਉਂ ਆਹਲ ਵੇੜੇ ਡੁੱਬਣ ਨਾਹੇ ਪਹੋ ਨਾਨਕ ਦੁਨੀਆ ਕੈਸੀ ਹੋਈ ਸਾਲਕ ਮਿਤ ਨਾ ਰਹੇ ਕੋਈ ਭਾਈ ਬੰਦੀ ਹੈ ਚੁਕਾਇਆ ਦੁਨੀਆ ਕਾਰਨ ਦੀਨ ਗਵਾਇਆ ਹੈ ਕਰਕੇ ਉਹ ਕਰੇਨ ਗੱਲਾਂ ਪਿੱਟਣ ਸਿਰ ਤੋਹੇਨ ਨਾਉਂ ਲੈਣ ਅਰ ਕਰਨ ਸੁਮਾਏ ਨਾਨਕ ਤਿੰਨ ਬਲਹਾਰੇ ਜਾਏ ਮਨ ਡੀਗਣਾ ਡੋਲੀਏ ਸਿੱਧੇ ਮਾਰਗ ਧਾਓ ਪਾਛੇ ਬਾਗ ਡਰਾਵਣੇ ਆਗੇ ਅਗਨ ਥਲਾਓ ਸਹਿਸੇ ਜੀਰਾ ਪਰ ਹਰਿਓ ਮਾਂ ਕੋ ਅਵਨ ਢੰਗ ਨਾਨਕ ਗੁਰਮੁਖ ਛੁੱਟੀਏ ਹਰ ਪ੍ਰੀਤਮ ਸਿਉ ਸੰਗ ਬਾਗ ਮਰੇ ਮਨ ਮਾਰੀਏ ਜੇ ਸਤਿਗੁਰ ਦੀ ਖਿਆਲ ਹੋਏ ਆਪ ਪਛਾਣੇ ਹਰ ਮਲੇ ਬਹੁੜ ਨਾ ਮਰਨਾ ਹੋਏ ਚਿੱਕੜ ਹੱਥ ਨਾ ਬੁੱਢ ਬੁੱਢੇ ਏਕਾ ਨਜ਼ਰ ਨਿਹਾਲ ਨਾਨਕ ਗੁਰਮੁਖ ਉਭਰੇ ਗੁਰ ਸਰਬਰ ਸੱਚੀ ਪਾਲ ਅਗਣ ਮਰੇ ਜਲ ਲੋੜ ਲਹੋ ਬਿਨ ਗੁਰ ਬਿਨ ਗੁਰ ਨਿਧ ਜਲ ਨਾਹੀਂ ਜਨਮ ਮਰੇ ਪਰਮਾਈਏ ਜੇ ਲੱਖ ਕਰਮ ਕਮਾਏ ਜਮ ਜਗਾਤ ਨਾ ਲੱਗੇ ਜੇ ਚੱਲੇ ਸਤਿਗੁਰ ਪਾਏ ਨਾਨਕ ਨਿਰਮਲ ਅਮਰ ਪਦ ਗੁਰ ਹਰ ਮੇਲੇ ਮਿਲਾਏ ਕੱਲਰ ਕੇਰੀ ਛਪਰੀ ਕੋਆ ਮਲ ਮਲ ਨਾਏ ਮਨ ਤਨ ਮੈਲਾ ਚੁੰਜ ਮਨ ਤਨ ਮੈਲਾ ਅਵਗੁਣੀ ਚੁੰਜ ਭਰੀ ਗੰਦੀ ਆਏ ਸਰਬਰ ਹੰਸ ਨਾ ਜਾਣਿਆ ਕਾਗ ਕੋ ਪੰਖੀ ਸੰਗ ਸਾਕਤ ਸਿਉਂ ਐਸੀ ਪ੍ਰੀਤ ਹੈ ਵਜੋ ਗਿਆਨੀ ਰੰਗ ਸੰਤ ਸਭਾ ਜੈਕਾਰ ਕਰ ਗੁਰਮੁਖ ਕਰਮ ਲਿਖਾਓ ਨਿਰਮਲ ਨਾਵਣ ਨਾਨਕਾ ਗੁਰ ਤੀਰਥ ਦਰਿਆਓ ਜਨਮੇ ਕਾ ਫਲ ਗਿਆ ਗਣੀ ਜਾਂ ਹਰ ਭਗਤ ਨ ਪਾਓ ਪੈਦਾ ਖਾਦਾ ਬਾਦ ਹੈ ਜੈ ਮਨ ਦੂਜਾ ਪਾਓ ਵੇਖੋ ਸੁਣਨਾ ਝੂਠਾ ਹੈ ਮੁੱਖ ਝੂਠਾ ਆ ਲਾਓ ਨਾਨਕ ਨਾਮ ਤਲਾ ਤੂੰ ਹੋਰ ਹੋਮੇ ਆਵੇ ਜਾਓ ਹੈਨ ਬਿਰਲੇ ਨਾਹੀਂ ਘਣੇ ਫੈਲ ਫਕਰ ਸੰਸਾਰ ਨਾਨਕ ਲੱਗੀ ਤੁਰ ਮਰੇ ਜੀਵਨ ਨਾਹੀਂ ਤਾਣ ਛੋਟੇ ਸੇਤੀ ਜੋ ਮਰੇ ਲੱਗੀ ਸਾ ਪ੍ਰਵਾਨ ਜਿਸਨੂੰ ਲਾਏ ਤਿਸ ਲੱਗੇ ਲੱਗੇ ਤਾਂ ਪ੍ਰਵਾਨ ਪਿਰਮ ਪੈਗਾਮ ਨਾ ਨਿਕਲੇ ਆਇਆ 300 ਜਾਣ ਭਾਂਡੇ ਧੋਵੇ ਕੌਣ ਜ ਕੱਚਾ ਪਾਜਿਆ ਧਾਤੂ ਪੰਜ ਰਲਾਏ ਕੂੜਾ ਪਾਜਿਆ ਭਾਂਡਾ ਆਣਗ ਰਾਸ ਜਾਂ ਤਿਸ ਭਾਵਤੀ ਪਰਮ ਜੋਤ ਜਗਾਏ ਵਾਜਾ ਬਾਬਤੀ ਮਨੋ ਜ ਅੰਧੇ ਕੂਪ ਕਿਹਾ ਬਿਰਦ ਨਾ ਜਾਣਨੀ ਮਨ ਅੰਧੇ ਉਂਧੇ ਕਬਲ ਜਿਸਨ ਖਰੇ ਕਰੂਪ ਇੱਕ ਕਹਿ ਜਾਣਨ ਇੱਕ ਕਹਿ ਬੁੱਝਣ ਇੱਕ ਕਹਿ ਜਾਣਨ ਕਿਹਾ ਬੁੱਝਣ ਨੇ ਤਿੰਨ ਸਵਨਰਕ ਸੁਰ
ਇੱਕ ਨਾ ਕਿਹਾ ਬੁੱਝਣ ਤੇ ਨਰ ਸੁਗੜ ਸਰੂਪ, ਇੱਕ ਨਾਨਕ ਇੱਕ ਨਾ ਬੇਦ ਨਾ ਗਿਆ ਅਸਰ ਸੱਸ ਕਰਨਾ ਜਣੰਤ, ਇੱਕ ਨਾ ਸਿੱਧ ਨਾ ਬੁੱਧ ਅਕਲ ਸਰ ਅੱਖਰ ਕਾ ਪਿਓ ਨਾ ਲਹੰਤ, ਨਾਨਕ ਤੇ ਨਰ ਅਸਰ ਖਰ ਨਾਨਕ ਤੇ ਨਰ ਅਸਲ ਖਰ ਜੇ ਬੈਨ ਗੁਰ ਗਰਮ ਕਰੰਤ। ਸੋ ਬ੍ਰਾਹਮਣ ਜੋ ਬਿੰਦੇ ਬ੍ਰਹਮ ਜਪ ਤਪ ਸੰਯਮ ਕਮਾਵੇ ਕਰਮ, ਸੀਲ ਸੰਤੋਖ ਕਰੇ ਸਹੀ ਸੰਤੋਖਾ ਰੱਖੇ ਧਰਮ, ਬੰਧਨ ਤੋੜੇ ਹੋਵੇ ਮੁਕਤ ਸੋਈ ਬ੍ਰਾਹਮਣ ਪੂਜਣ ਜੁਗਤ। ਖੱਤਰੀ ਜੋ ਸੋ ਕਰਮਾ ਖੱਤਰੀ ਸੋ ਜੋ ਕਰਮਾ ਕਾ ਸੂਰ, ਪੁੰਨ ਦਾਨ ਕਾ ਕਰੇ ਸਰੀਰ ਖੇਤ ਪਛਾਣੇ ਬੀਜੇ ਦਾਨ, ਸੋ ਖੱਤਰੀ ਦਰਗਹਿ ਪਰਵਾਨ, ਲੱਭ ਲੋਭ ਜੇ ਕੂੜ ਕਮਾਵੇ ਆਪਣਾ ਕੀਤਾ ਆਪੇ ਪਾਵੇ, ਤਨ ਨਾ ਤਪਾਏ ਤਨੂਰ ਜਿਉਂ ਬਾਲਣ ਹਾਡਨ ਬੰਨ, ਸਿਰ ਪੈਰੀ ਕਿਆ ਫੇਰਿਆ ਅੰਦਰ ਪਿਰੀ ਸਮਾਨ, ਸਭਨੇ ਕੱਟੀ ਸੋ ਵਸੇ ਸਹਿਬਨ ਘੱਟ ਨਾ ਹੋਏ, ਨਾਨਕ ਤੇ ਸੁਹਾਗਣੀ ਜਿਨ ਗੁਰਮੁਖ ਪ੍ਰਗਟ ਹੋਏ, ਜੈ ਤੋ ਜੋ ਤੋ ਪ੍ਰੇਮ ਖਿਲਨ ਕਾ ਚਾਓ, ਸਿਰ ਤਰ ਤਲੀ ਗਲੀ ਮਰੀਆਓ, ਇਤ ਮਾਰਗ ਪੈਰ ਧਰੀ ਜੈ ਸਿਰ ਦੀਜੈ ਕਾਣ ਨਾ ਕੀਜੈ, ਨਾਲ ਕਰਾੜਾਂ ਦੋਸਤੀ ਕੂੜੀ ਕੂੜੀ ਪਾਏ, ਮਰਨਾ ਜਾਪੇ ਮੂਲਿਆ ਆਵੇ ਕਿਤੇ ਥਾਏ, ਗਿਆਨਹੀਣ ਅਗਿਆਨ ਪੂਜਾ ਅੰਧ ਵਰਤਾਵਾ ਭਾਉ ਦੂਜਾ, ਗੁਰ ਬਿਨ ਗਿਆਨ ਧਰਮ ਬਿਨ ਧਿਆਨ ਸੱਚ ਬਿਨ ਸਾਖੀ ਮੁਲੋ ਨਾ ਬਾਕੀ, ਮਾਣੂ ਘੱਲੇ ਉੱਠੀ ਚੱਲੇ ਸਾਧ ਨਾਹੀ ਇਹ ਵੇਹੀ ਗੱਲੇ, ਰਾਮ ਚਰੇ ਦਲ ਮੇਲ ਵੈ ਅੰਤਰ ਬਲ ਅਧਿਕਾਰ, ਬੰਤਰ ਕੀ ਸਹਿਨਾ ਸੇਵੀਏ ਮਨ ਤਨ ਜੁਜ ਅਪਾਰ, ਸੀਤਾ ਲੈ ਗਿਆ ਦਹਿ ਦਸੋ ਲਛਮਣ ਮੂਹੇ ਸਮੂਹ ਸ਼ਰਾਪ, ਨਾਨਕ ਕਰਤਾ ਕਰਨ ਹਾਰ ਕਰ ਵੇਖੇ ਥਾਪ ਤਾਪ, ਮਨ ਮੈਂ ਝੂਰੇ ਰਾਮ ਚੰਦ ਸੀਤਾ ਲਛਮਣ ਜੋਗ, ਹਣਵੰਤਰ ਅਰਾਧਿਆ ਆਇਆ ਕਰ ਸੰਯੋਗ, ਭੁੱਲਾ ਦੈ ਤਨ ਸਮਝੇ ਤਨ ਪ੍ਰਭ ਕੀਏ ਕਾਮ, ਨਾਨਕ ਬੇਪ੍ਰਭਾਵ ਸੋ ਕਿਰਤਨਾ ਮਿਟੀ ਰਾਮ, ਲਾਹੌਰ ਸਹਿਰ ਜਹਿਰ ਕਹਿਰ ਸਭਾ ਪੈਰ ਮਹੱਲਾ ਤੀਜਾ, ਲਾਹੌਰ ਸਹਿਰ ਅੰਮ੍ਰਿਤਸਰ ਸਿਫਤੀ ਦਾ ਘਰ ਮਹੱਲਾ ਪਹਿਲਾ, ਉਦੋਂ ਸਾਹੇ ਕਿਆ ਨਿਸ਼ਾਨੀ ਤੋਟਨ ਅੰਬੇ ਅੰਨੀ, ਉਦੋਂ ਸੀਹੇ ਘਰੇ ਬੁੱਠੀ ਰੰਨੀ ਕਮੀ ਧੰਮੀ, ਸੱਤੀ ਰੰਨੀ ਘਰੇ ਸਿਆਪਾ ਰੋਵਣ ਕੂੜੀ ਕੰਮੀ, ਜੋ ਲੇਵੇ ਸੋ ਦੇਵੇ ਨਾਹੀ ਖੱਟੇ ਦਮ ਸਹਾਮੀ, ਪੱਬਰ ਤੂੰ ਹਰਿਆਵਲਾ ਕਮਲਾ ਕੰਚਨ ਵੰਨ, ਕਹਿ ਦੁੱਖੜੇ ਸੁਹੇੜਿਓ ਕਾਲੀ ਹੋਈਆਂ ਤੇਹਰੀ, ਨਾਨਕ ਮੈਂ ਤਨ ਭੰਗ ਜਾਣਾ ਪਾਣੀ ਨਾ ਲਹਾਂ ਜਿਸੇ ਤੇ ਮੇਰਾ ਸੰਗ, ਜਿਤ ਜਿੱਠੇ ਤਨ ਪੜ ਫੜੇ ਚੜੇ ਚ ਵਗਣ ਬੰਨ, ਰਾਜਾ ਨਾ ਕੋਈ ਜੀਵਿਆ ਪਹੁੰਚ ਨਾ ਚੱਕਿਆ ਕੋਈ, ਨਾਨਕ ਜੀਵੇ ਗਿਆਨੀ ਜੀਵੇ ਸਦ ਸਦਾ ਜਾਂ ਨਾਨਕ ਜੀਵੇ ਸਦਾ ਸਦ ਸੁਰਤੀ ਹੀ ਪਤ ਹੋਏ, ਸਰਫੇ ਸਰਫੇ ਸਦਾ ਸਦਾ ਏਵੇਂ ਗਈ ਬਿਹਾਏ, ਨਾਨਕ ਕਿਸ ਨੂੰ ਆਖੀਏ ਬਿਨ ਪੁੱਛਿਆ ਹੀ ਲੈ ਜਾਏ, ਦੋਸ ਨਾ ਦੇਹੋ ਰਾਏ ਨੂੰ ਮਤ ਚੱਲੇ ਜਾਂ ਬੁੱਢਾ ਹੋਵੇ, ਗੱਲਾਂ ਕਰੇ ਘਨੇਰੀਆਂ ਤਾਂ ਅੰਨੇ ਪਵਣਾ ਖਾਤੀ ਟੋਵੇ, ਪੂਰੇ ਕਾ ਕੀਆ ਸਭ ਕਿਛ ਪੂਰਾ ਘੱਟ ਵੱਧ ਕਿਛ ਨਾਹੀ, ਨਾਨਕ ਗੁਰਮੁਖ ਐਸਾ ਜਾਣੇ ਪੂਰੇ ਮਾਏ ਸੁਮਾਹੀ। ਸਲੋਕ ਮਹੱਲਾ ਤੀਜਾ। ਇੱਕ ਓਂਕਾਰ ਸਤਿਗੁਰ ਪ੍ਰਸਾਦ ਅਭਿਆਗਤ ਇਹ ਨਾਲ ਆਖੀਏ, ਜਿਨ ਕੇ ਮਨ ਮੈਂ ਭਰਮ ਤਿਨ ਕੇ ਦਿੱਤੇ ਨਾਨਕਾ ਤੇ ਹੋ ਜਿਹਾ ਧਰਮ, ਅਭੈ ਨਿਰੰਜਨ ਪਰਮ ਪਦ ਤਾਕਾ ਭੁੱਖਾ ਹੋ ਤਾਕਾ ਭੀਖਕ ਹੋਏ, ਤਿਸਕਾ ਭੋਜਨ ਨਾਨਕਾ ਬਿਰਲਾ ਪਾਏ ਕੋਏ, ਹੋਵਾਂ ਪੰਡਿਤ ਜੋਤ ਕੀ ਵੇਦ ਪੜਾ ਮੁਖ ਚਾਰ,
ਨਵਾਂ ਖੰਡਾਂ ਵਿੱਚ ਜਾਣੀਏ ਆਪਣੇ ਚੱਜ ਵਿਚਾਰ। ਬ੍ਰਾਹਮਣ ਕੇਲੀ ਘਾਤ ਕੰਜਕਾਂ, ਅਣਚਾਰੀ ਘਾਤਾਨ, ਫਿੱਟ ਕਫਿੜੇ ਕੋਲ ਵਧੀਆਂ, ਸਦਾ ਸਦਾ ਅਭਿਮਾਨ। ਪਾਹੇ ਏਤੀ ਜਾਹੇ ਬਿਸਰ, ਨਾਨਕ ਇੱਕ ਨਾਮ। ਸਭ ਬੁੱਧੀ ਜਾਲੀਆਂ, ਇੱਕ ਰਹੇ ਤੱਤ ਗਿਆਨ। ਮੱਥੇ ਜੋਤਰ ਲਿਖਿਆ ਸੋ ਮੇਟਣ ਸਕੇ ਕੋਈ, ਨਾਨਕ ਜੋ ਲਿਖਿਆ ਸੋ ਵਰਤਦਾ, ਸੋ ਬੂਝੇ ਜਸਨੂੰ ਨਜ਼ਰ ਹੋਏ। ਜਿੰਨੇ ਨਾਮ ਵਸਾਰਿਆ ਕੂੜੇ ਲਾਲਚ ਲੱਗ, ਤੰਦਾ ਮਾਇਆ ਮੋਹਣੀ ਅੰਤਰ ਤ੍ਰਿਸ਼ਨਾ ਅੱਗ। ਜਿਨ੍ਹਾਂ ਬੇਲ ਨਾ ਤੂੰ ਮੜੀ, ਮਾਇਆ ਠੱਗੇ ਠੱਗ।

ਸਿੱਖਾ ਪੁੰਗ ਵੇ ਖੂਨ ਲੱਖ ਅਸੰਖ ਸਤਿਗੁਰ ਮਿਲੇ ਸੋ ਉਭਰੇ ਸੱਚ ਸਬਦ ਲਖੰਤ ਜਿਹਨਾਂ ਸਤਿਗੁਰ ਇੱਕ ਮਨ ਸੇਵਿਆ ਜਨ ਜਨ ਲਾਗੋ ਪਾਏ ਔਰ ਸਭ ਦੀ ਹਰ ਮਨ ਵਸੇ ਮਾਇਆ ਕੀ ਭੁੱਖ ਜਾਏ ਛੇ ਜਨ ਨਿਰਮਲ ਉਜਲੇ ਜੇ ਗੁਰਮੁਖ ਨਾਮ ਸਮਾਏ ਨਾਨਕ ਹੋਰ ਪਾਤਸ਼ਾਹੀਆਂ ਕੂੜੀਆਂ ਨਾਮ ਰਤੇ ਪਤ ਸਾਹੋ ਜਿਉਂ ਪੁਰਖੇ ਕਰ ਭਗਤੀ ਨਾਰ ਹੈ ਅਤ ਲੋਚੇ ਭਗਤੀ ਪਾਏ ਬਹੁ ਰਸ ਸਾਰਣੇ ਸਵਾਰ ਦੀ ਖੱਟ ਰਸ ਮਿੱਠੇ ਪਾਏ ਤਿਉਂ ਬਾਣੀ ਭਗਤ ਸਲਾਹਿੰਦੇ ਹਰ ਨਾਮੇ ਚਿਤ ਲਾਏ ਮਨ ਤਨ ਤਨ ਮਨ ਤਨ ਧਨ ਆਗੇ ਰੱਖਿਆ ਸਿਰ ਵੇਚਿਆ ਗੁਰੇ ਆਗੇ ਜਾਏ ਭੈ ਭਗਤੀ ਪਤ ਬਲ ਲੋਚਦੇ ਪ੍ਰਭ ਲੋਚਾਂ ਪੂਰ ਮਿਲਾਏ ਹਰ ਪ੍ਰਭ ਬੇਪਰਵਾਹ ਹੈ ਕਿਤ ਖਾਦੇ ਤਿਰਪਾਏ ਸਤਿਗੁਰ ਕੇ ਭਾਣੇ ਜੋ ਚਲੇ ਤਿਰਪਤਾ ਸੇ ਹਰ ਗੁਣ ਗਾਏ ਧਨ ਧਨ ਕਲਯੁਗ ਨਾਨਕਾ ਜੇ ਚੱਲੇ ਸਤਿ

ਗੁਰਮਤੀ ਭਉ ਮਨ ਵਸੇ ਤਾਂ ਹਾਰਸ ਲੱਗੇ ਪਿਆਰ। ਨਾਮ ਮਿਲੇ ਤੁਰ ਲਿਖਿਆ ਜਿਨ ਨਾਨਕ ਪਾਰ ਉਤਾਰ। ਮਾਇਆ ਮੋਹ ਜਗ ਭਰਮਿਆ ਕਰ ਮੂਸੇ ਕਬਰ ਨਾ ਹੋਏ। ਕਾਮ ਕ੍ਰੋਧ ਮਨ ਹਿਰ ਲਿਆ ਮਨ ਮੁਖ ਅੰਧਾ ਲੋਏ। ਗਿਆਨ ਖੜਗ ਪੰਚ ਦੂਤ ਸੰਘਾਰੇ ਗੁਰਮਤ ਜਾਗੇ ਸੋਏ। ਨਾਮ ਰਤਨ ਪਰ ਗਾਥਿਆ ਮਨ ਤਨ ਨਿਰਮਲ ਹੋਏ। ਨਾਮਹੀਨ ਨਕਟੇ ਫਿਰੇ ਬਿਨ ਨਾਮੇ ਬਹਿ ਰੋਏ। ਨਾਨਕ ਜੋ ਤੁਰ ਕਰਤੇ ਲਿਖਿਆ ਸੋ ਮੇਟ ਨ ਸਕੇ ਕੋਏ। ਗੁਰਮੁਖਾਂ ਹਰ ਤਨ ਖੱਟਿਆ ਗੁਰ ਕੇ ਸਦ ਵਿਚਾਰ। ਨਾ ਪਦਾਰਥ ਪਾਇਆ ਤੁੱਟ ਭਰੇ ਭੰਡਾਰ। ਹਰ ਗੁਰ ਬਾਣੀ ਉਚਰੇ ਅੰਤ ਨ ਪਾਰਾ ਵਾਰ। ਨਾਨਕ ਸਭ ਕਾਰਨ ਕਰਤਾ ਕਰੇ ਵੇਖੇ ਸਿਰਜਣਹਾਰ। ਗੁਰਮੁਖ ਅੰਤਰ ਸਹਿਜ ਹੈ ਮਨ ਚੜਿਆ ਦਸਵੇਂ ਆਕਾਸ। ਤਿੱਥੇ ਊਂਗ ਨ ਭੁੱਖ ਹੈ ਹਰ ਅੰਮ੍ਰਿਤ ਨਾਮ ਸੁਖ ਵਾਸ। ਨਾਨਕ ਦੁੱਖ ਸੁਖ ਵਿਆਪਤ ਨਹੀਂ ਜਿੱਥੇ ਆਤਮ ਰਾਮ ਪ੍ਰਗਾਸ। ਕਾਮ ਕ੍ਰੋਧ ਕਾ ਚੋਲੜਾ ਸਭ ਗੱਲ ਪਾਏ ਆਏ। ਇੱਕ ਉਪਜੇ ਇੱਕ ਬਿਨ ਸਜਾਏ ਹੁਕਮੇ ਆਵੇ ਜਾਏ। ਜੰਮਣ ਮਰਨ ਨਾ ਚੁੱਕਈ ਰੰਗ ਲੱਗਾ ਦੂਜੇ ਪਾਏ। ਬੰਧਨ ਬੰਦ ਪਵਾਈਆਂ ਕਰਨਾ ਕਛੂ ਨਾ ਜਾਏ। ਜਿਨ ਕੋ ਕਿਰਪਾ ਧਾਰੀਆਂ ਤਿਨਾਂ ਸਤਿਗੁਰ ਮਿਲਿਆ ਆਏ। ਸਤਿਗੁਰ ਮਿਲੇ ਉਲਟੀ ਪਈ ਮਰ ਜੀਵਿਆ ਸਹਿਜ ਸੁਭਾਏ। ਨਾਨਕ ਭਗਤੀ ਰਤਿਆ ਹਰ ਹਰ ਨਾਮ ਸਮਾਏ। ਮਨਮੁਖ ਚੰਚਲ ਮਤ ਹੈ ਅੰਤਰ ਬਹੁਤ ਉੱਚ ਤਰਾਈ। ਕੀਤਿਆਂ ਕਰਤਿਆ ਬਿਰਥਾ ਗਿਆ ਇੱਕ ਤਿਲ ਥਾਇ ਨਾ ਪਾਈ। ਪੁੰਨ ਦਾਨ ਜੋ ਬੀਜ ਦੇ ਸਭ ਧਰਮ ਰਾਏ ਕੇ ਜਾਹੀ। ਬਿਨ ਸਤਿਗੁਰ ਜਮ ਕਾਲ ਨਾ ਛੋੜੇ ਦੂਜੇ ਪਾਏ ਖਵਾਈ। ਜੋਬਨ ਜਾਂਦਾ ਨਜ਼ਰ ਨਾ ਆਵੇ ਜਰ ਪਹੁੰਚੇ ਮਰ ਜਾਈ। ਪੁੱਤਰ ਕਲਤ ਮੋਹੇਤ ਹੈ ਅੰਤ ਬੇਲੀ ਕੋ ਨਾ ਸਿਖਾਈ। ਸਤਿਗੁਰ ਸੇਵੇ ਸੁਖ ਪਾਏ ਨਾਮ ਵਸੇ ਮਨ ਆਈ। ਨਾਨਕ ਸੇ ਵੱਡੇ ਬੜਭਾਗੀ ਜੇ ਗੁਰਮੁਖ ਨਾਮ ਸਮਾਈ। ਮਨਮੁਖ ਨਾਮ ਨਾ ਚੇਤਨੇ ਬਿਨਾਂ ਨਾਮੇ ਦੁੱਖ ਰੋਏ। ਆਤਮ ਰਾਮ ਨਾ ਪੁੱਜਨੇ ਦੂਜੇ ਕਿਉਂ ਸੁਖ ਹੋਏ। ਹਉਮੈ ਅੰਤਰ ਮੈਲ ਹੈ ਸਬਦਾਂ ਕਾਢੇ ਧੋਏ। ਨਾਨਕ ਬਿਨਾਂ ਨਾਮੇ ਮੈਲਿਆ ਮੂਹੇ ਜਨਮ ਪਦਾਰਥ ਕੋਏ। ਨਾਨਕ ਬਿਨਾਂ ਨਾਮੇ ਮੈਲਿਆ ਮੂਹੇ ਜਨਮ ਪਦਾਰਥ ਕੋਏ। ਮਨਮੁਖ ਬੋਲੇ ਅੰਦਰੇ ਤਿਸ ਮੈਂ ਅਗਨੀ ਕਾ ਵਾਸ। ਬਾਣੀ ਸੁਰਤ ਨਾ ਬੁੱਝਣੀ ਸਭ ਦਾ

ਕਰੇ ਪ੍ਰਗਾਸ ਉਹਨਾਂ ਆਪਣੇ ਅੰਦਰ ਸੁੱਧ ਨਹੀਂ, ਉਹਨਾਂ ਆਪਣੇ ਅੰਦਰ ਸੁੱਧ ਨਹੀਂ। ਗੁਰ ਬਚਨ ਕਰੇ ਨਿਵਾਸ ਵਿਸ਼ਵਾਸ, ਗਿਆਨੀਆਂ ਅੰਦਰ ਗੁਰ ਸ਼ਬਦ ਹੈ, ਜਿਤ ਹਰ ਲਿਵ ਸਦਾ ਵਿਗਾਸ। ਨਾ ਹਰ ਗਿਆਨੀਆਂ ਕੀ ਰੱਖਦਾ ਹਉ ਸਦ ਬਲਿਆਰੇ ਦਾਸ, ਗੁਰਮੁਖ ਜੋ ਹਰ ਸੇਮ ਦੇ ਨਾਨਕ ਤਾ ਕਾ ਦਾਸ। ਮਾਇਆ ਭਿਅੰਗਮ ਸਰਪ ਹੈ, ਮਾਇਆ ਭਿਅੰਗਮ ਸਰਪ ਹੈ, ਜਗ ਘੇਰਿਆ ਬਿਖ ਮਾਹੇ, ਬਿਖ ਕਾ ਮਾਰਨ ਹਰ ਨਾਮ ਹੈ, ਗੁਰ ਗਰੜ ਸ਼ਬਦ ਮੁਖ ਪਾਏ। ਜਿਨ ਕੋ ਪੁਰਬ ਲਿਖਿਆ ਜਿਨ ਸਤਿਗੁਰ ਮਿਲਿਆ ਆਏ, ਮਿਲ ਸੰਗਤ ਨਿਰਮਲ ਹੋਇਆ, ਬਿਖ ਹੋਂ ਮੈਂ ਗਿਆ ਬੁਲਾਏ। ਗੁਰਮੁਖਾਂ ਕੇ ਮੁਖ ਉਜਲੇ, ਹਰ ਦਰ ਗਏ ਸੋਭਾ ਪਾਏ। ਜਿਨ ਨਾਨਕ ਸਾ ਕੁਰਬਾਨ ਤਿੰਨ ਜੋ ਚੱਲਣ, ਚੱਲੇ ਸਤਿਗੁਰ ਪਾਏ। ਸਤਿਗੁਰ ਪੁਰਖ ਨਿਰਵੈਰ ਹੈ, ਨਿਤ ਹਿਰਦੇ ਹਰ ਲਿਵ ਲਾਏ। ਨਿਰਵੈਰਾਂ ਨਾਲ ਵੈਰ ਰਚਾਇੰਦਾ, ਆਪਣੇ ਘਰ ਲੁਕੀ ਲਾਏ। ਅੰਤਰ ਕ੍ਰੋਧ ਅਹੰਕਾਰ ਹੈ, ਆਂਦਨ ਜਲਿਆ ਦੁੱਖ ਪਾਏ। ਕੂੜ ਬੋਲ ਬੋਲ ਨਿਤ ਭੌਂਕਦੇ, ਵੇਖਾ ਦੇ ਦੂਜੇ ਪਾਏ। ਵੇਖ ਮਾਇਆ ਕਾਰਨ ਭਰਮ ਦੇ, ਫਿਰ ਘਰ ਘਰ ਪੱਤ ਗਵਾਏ। ਬੇਸੁਵਾ ਕੇਰੇ ਪੂਤ ਜਿਉਂ, ਪਿਤਾ ਨਾਮ ਤੇ ਸਜਾਏ। ਹਰ ਹਰ ਨਾਮ ਨਚੇਤਨੀ, ਕਰਤੇ ਆਪ ਖਵਾਏ। ਹਰ ਗੁਰਮੁਖ ਕਿਰਪਾ ਧਾਰੀਨ, ਜਨ ਵਿਛੜੇ ਆਪ ਮਿਲਾਏ। ਜੇ ਨਾਨਕ ਤਿਸ ਗੈ ਲਿਹਾਰਨੇ, ਜੋ ਸਤਿਗੁਰ ਲਾਗੇ ਪਾਏ। ਨਾਮ ਲੱਗੇ ਸੇ ਉਭਰੇ, ਬਿਨ ਨਾਮੇ ਜਮਪੁਰ ਜਾਏ। ਨਾਨਕ ਬਿਨ ਨਾਮੇ ਸੁੱਖ ਨਹੀਂ, ਆਏ ਗਏ ਪਛਤਾਏ। ਚਿੰਤਾ ਤਾਪਤ ਰਹਿ ਗਏ, ਤਾਂ ਮਨ ਪਿਆ ਆਨੰਦ। ਗੁਰਪ੍ਰਸਾਦੀ ਬੁੱਝਿਆ ਸਾਧਨ ਸੁੱਤੇ ਨਚੰਦ। ਜਿਨ ਕੋ ਪੂਰਬ ਲਿਖਿਆ ਤਿੰਨ ਭੇਟਿਆ ਗੁਰੂ ਗੋਬਿੰਦ। ਨਾਨਕ ਸਹਿਜੇ ਮਿਲ ਰਹੇ, ਹਰ ਪਾਇਆ ਪਰਮਾਨੰਦ। ਸਤਿਗੁਰ ਸੇਵਨ ਆਪਣਾ, ਗੁਰਸਬ ਜੀ ਵਿਚਾਰ। ਸਤਿਗੁਰ ਕਾ ਭਾਣਾ ਮਨ ਲੈਣ, ਹਰ ਨਾਮ ਰੱਖੇ ਔਰ ਧਾਰ। ਇੱਥੇ ਉੱਥੇ ਮਨੀਅਨ, ਹਰ ਨਾਮ ਲੱਗੇ ਵਪਾਰ। ਗੁਰਮੁਖ ਸ਼ਬਦ ਸੰਜਾਮ ਦੇ, ਤਿਸ ਸੱਚੇ ਦਰਬਾਰ। ਸੱਚਾ ਸੌਦਾ ਖਰਚ ਸੱਚ, ਅੰਤਰ ਪ੍ਰੇਮ ਪਿਆਰ। ਜਮ ਕਾਲ ਨੇੜ ਨਾ ਆਵੇਈ, ਆਪ ਬਖਸੇ ਕਰਤਾਰ। ਨਾਨਕ ਨਾਮ ਰਤੇ ਸੇ ਧਨਵੰਤ ਹੈਨ, ਨਾਨਕ ਨਾਮ ਰਤੇ ਸੇ ਧਨਵੰਤ ਹੈਨ, ਹੋਰ ਨਿਰਧਨ ਹੋਰ ਸੰਸਾਰ। ਜਨ ਕੀ ਟੇਕ ਹਰ ਨਾਮ ਹੈ, ਹਰ ਬਿਨ ਨਾਮੇ ਅਵਰ ਨਾ ਠਵਰ ਨਾ ਠਾਓ। ਗੁਰਮਤੀ ਨਾਉ ਮਨ ਵਸੇ, ਸਹਿਜੇ ਸਹਿਜ ਸਮਾਓ। ਬੜਭਾਗੀ ਨਾਮ ਤੇ ਆਇਆ, ਐ ਨਿਸਲਾ ਗਾਂ ਪਾਓ। ਜੇ ਨਾਨਕ ਮੰਗੇ ਤੁੜ ਸੈਨ, ਹਉ ਸਦ ਕੁਰਬਾਣੇ ਜਾਉ। ਲੱਖ ਚੁਰਾਸੀ ਮੇਦਨੀ, ਦਸਨਾ ਜਲਤੀ ਕਰੇ ਪੁਕਾਰ। ਮੋਹ ਮਾਇਆ ਪਸਰਿਆ, ਨਾਲ ਚੱਲੇ ਨਾ ਅੰਤੀ ਵਾਰ। ਬਿਨ ਹਰ ਸ਼ਾਂਤ ਨਾ ਆਵੇ, ਕਿਸੇ ਆਗੇ ਕਰੀ ਪੁਕਾਰ। ਬੜਭਾਗੀ ਸਤਿਗੁਰ ਬੂਝਿਆ ਬ੍ਰਹਮ ਵਿਚਾਰ। ਤਿਸਨਾ ਅਗਨ ਸਭ ਬੁਝ ਗਏ, ਜੇ ਨਾਨਕ ਹਰ ਉਰ ਤਾਰ। ਅਸੀਂ ਖੱਤੇ ਬਹੁਤ ਕਮਾਮ ਦੇ, ਅੰਤ ਨਾ ਪਾਰਾ ਵਾਰ। ਹਰ ਕਿਰਪਾ ਕਰਕੇ ਬਖਸ਼ ਲਿਓ, ਹਮ ਪਾਪੀ ਬੜ ਗੁਣਾਗਾਰ। ਹਰ ਜੀਓ ਲਿਖੇ ਵਾਰ ਨ ਆਵੇ, ਤੂੰ ਬਖਸ਼ ਮਿਲਾਵਣ ਹਾਰ। ਗੁਰ ਤੁੱਠੇ ਹਰ ਭਰਾ ਮੇਲਿਆ, ਸਲ ਕਿਲਬਖ ਘੱਟ ਬਕਾਰ। ਜਿਨ ਹਰ ਹਰ ਨਾਮ ਤੇ ਆਇਆ, ਜਨ ਨਾਨਕ ਤਿੰਨ ਜੈਕਾਰ। ਵਿਛੜ ਜੋ ਮਿਲੇ, ਸਲ ਗੁਰ ਕੇ ਪੈ ਪਾਏ। ਜਨ ਮਰਨ ਨਿਚਲ ਪਏ, ਗੁਰਮੁਖ ਨਾਮ ਤੇ ਆਏ। ਗੁਰਸਾਧੂ ਸੰਗਤ ਮਿਲੇ, ਹੀਰੇ ਰਤਨ ਲਵਨ। ਗੁਰਸਾਧੂ ਸੰਗਤ ਮਿਲੇ, ਹੀਰੇ ਰਤਨ ਲਵਨ। ਨਾਨਕ ਲਾਲ ਅਮੋਲ ਕਾ, ਗੁਰਮੁਖ ਖੋਜ ਲਹਨ। ਮਨਮੁਖ ਨਾਮ ਨਾ ਚੇਤਿਓ, ਤ੍ਰਿਗ ਜੀਵਨ ਤ੍ਰਿਗ ਵਾਸ। ਤਿਸ ਦਾ ਦਿੱਤਾ ਖਾਣਾ ਪਹਿਨਣਾ,
ਸੋ ਮਨ ਨਾ ਵਸਿਓ ਗੁਣ ਤਾਸ, ਇਹ ਮਨ ਸਾਵਧਾਨ ਨਾ ਭੇਦਿਓ ਕਿਉਂ ਹੋਵੇ ਘਰ ਵਾਸ, ਮਨ ਮੁਖੀਆ ਦੁਹਾਗਣੀ ਆਵਣ ਜਾਣ ਮੁਹੀਆਸ, ਗੁਰਮੁਖ ਨਾਮ ਸੁਹਾਗ ਹੈ ਮਸਤਕ ਮਣੀ ਲਿਖਿਆ।

ਸਭ ਦੇ ਰਹੇ ਲਿਵਲਾਏ, ਨਾਨਕ ਕਰਤਾ ਸਭ ਕੁਛ ਜਾਣਦਾ, ਜਿਨ ਰੱਖੇ ਬਣਤ ਬਣਾਏ। ਹੋਮ ਜਗ ਸਭ ਤੀਰਥ ਤਾਂ, ਹੋਮ ਜਗ ਸਭ ਤੀਰਥਾ, ਪੜ ਪੰਡਤ ਥੱਕੇ ਪੁਰਾਣ, ਵਿਖ ਮਾਇਆ ਮੋਹ ਨਾ ਮਿਟਈ, ਵਿੱਚ ਹੋਮੇ ਆਵਣ ਜਾਣ। ਸਤਿਗੁਰ ਮਿਲਿਆ ਮਲ ਤਰੀ, ਹਰ ਜਪਿਆ ਪੁਰਖ ਸਜਾਣ, ਜਿਨ ਹਰ ਹਰ ਪ੍ਰਭ, ਜਿਨ ਹਰ ਹਰ ਪ੍ਰਭ ਸੇਵਿਆ, ਜਿਨ ਨਾਨਕ ਸਤਿ ਕੁਰਬਾਣ। ਮਾਇਆ ਮੋਹ ਬੋ ਚਿਤ ਵਧੇ, ਬੋ ਆਸਾਂ ਲੋਭ ਵਿਕਾਰ, ਮਨਮੁਖ ਅਸਤਰ ਨਾ ਥੀਏ, ਮਰ ਬਿਨ ਸਜਾਏ ਖਿਨ ਵਾਰ। ਵਡ ਭਾਗ ਹੋਵੇ ਸਤਿਗੁਰ ਮਿਲੇ, ਹੋਮੈ ਤਜੇ ਵਿਕਾਰ, ਹਰ ਨਾਮਾ ਜਪ ਸੁਖ ਪਾਇਆ, ਜੈ ਨਾਨਕ ਸਾਹਿਬ ਦੇ ਵਿਚਾਰ। ਬਿਨ ਸਤਿਗੁਰ ਭਗਤ ਨਾ ਹੋਵੇ, ਨਾਮ ਨਾ ਲੱਗੇ ਪਿਆਰ, ਜਨ ਨਾਨਕ ਨਾਮ ਅਰਾਧਿਆ, ਗੁਰ ਕੇ ਹੇਤ ਪਿਆਰ। ਲੋਭੀ ਕਾ ਬਸਾਹੋ ਨਾ ਕੀਜੈ, ਜੇ ਕਾ ਪਾਰ ਵਸਾਏ, ਅੰਤ ਕਾਲ ਤਿੱਥੇ ਤੁਹੇ, ਤਿੱਥੇ ਹੱਥ ਨਾ ਪਾਏ। ਗੁਰਮੁਖ ਮਨਮੁਖ ਸੇਤੀ ਸੰਗ ਕਰੇ, ਮਨਮੁਖ ਸੇਤੀ ਸੰਗ ਕਰੇ, ਮੂੰਹ ਕਾਲਖ ਦਾਗ ਲਗਾਏ। ਜਨਮ ਮਰਨ ਕੇ ਮਲ ਉਤਰੇ, ਜਿਨ ਨਾਨਕ ਹਰ ਗੁਣ ਗਾਏ। ਤੁਰ ਹਰ ਪ੍ਰਭ ਕਰਤੇ ਲਿਖਿਆ, ਸੋ ਮੇਟਣਾ ਨਾ ਜਾਏ, ਜਿਉ ਪਿੰਡ ਸਭ ਤਿਸਦਾ, ਪ੍ਰਤਪਾਲ ਕਰੇ ਹਰ ਰਾਏ। ਚੁਗਲ ਨਿੰਦਕ ਭੁੱਖੇ ਰੁਲ ਮੂਏ, ਇਹਨਾਂ ਹੱਥ ਨੱਕ ਥਾਂ ਪਾਏ। ਬਾਹਰ ਪਖੰਡ ਕਰ ਕਰਮ ਕਰੇ, ਮਨ ਹਿਰਦੇ ਕਪਟ ਕਮਾਏ। ਖੇਤ ਸਰੀਰ ਜੋ ਬੀਜੀ ਹੈ, ਖੇਤ ਸਰੀਰ ਜੋ ਬੀਜੀ ਹੈ, ਅੰਤ ਖਲੋਆ ਆਏ। ਨਾਨਕ ਤਿੰਨ ਨਾਨਕ ਕੀ ਪ੍ਰਭ ਬੇਨਤੀ, ਹਰ ਭਾਵੇ ਖਸਮ ਲਾਏ। ਮਨ ਆਵਣ ਜਾਣਾ ਨਾ ਸੁਝਈ, ਨਾ ਸੁਝੇ ਦਰਬਾਰ। ਮਾਇਆ ਮੋਹ ਪਲੇਟਿਆ, ਅੰਤਰ ਅਗਿਆਨ ਗੁਵਾਰ। ਤਬ ਨਰ ਸੁੱਤਾ ਜਾਗਿਆ, ਜਮ ਜਾਗਿਆ ਜਾਂ ਸਿਰ ਡੱਡਾ ਸਿਰ ਡੰਡ ਲੱਗਾ ਜਾਂ ਬਹੁ ਭਾਰ। ਗੁਰਮੁਖਾਂ ਕਾਰਾਂ ਉੱਪਰ ਹਰ ਚੇਤ, ਸੇ ਪਾਇਨ ਮੋਖ ਦੁਆਰ। ਨਾਨਕ ਅਪਿਓ ਉਹ ਧਰੇ, ਨਾਨਕ ਅਪਿਓ ਉਧਰੇ, ਸਭ ਕੁਟੁੰਬ ਧਰੇ ਪਰਿਵਾਰ। ਸਭ ਦਾ ਮਰੇ ਸੋ ਮੂਆ ਜਾਪੇ, ਗੁਰਪ੍ਰਸਾਦੀ ਹਰ ਰਸ ਧਰਾਪੇ। ਹਰ ਦਰਗੇ ਸੋ ਸ਼ਬਦ ਸਿੰਜਾਪੇ, ਆਪੇ ਸਾਧ ਮੂਆ ਬਿਨ ਸਬਦੇ ਮੂਆ ਸਭ ਕੋਏ। ਮਨਮੁਖ ਮੂਆ ਆਪਣਾ ਜਨਮ ਖੋਏ, ਹਰ ਨਾਮ ਨਾ ਚੇਤੇ ਅੰਤ ਦੁੱਖ ਰੋਏ, ਨਾਨਕ ਕਰਤਾ ਕਰੇ ਸੋਏ। ਗੁਰਮੁਖ ਬੁੱਢੇ ਕਦੇ ਨਾਹੀਂ, ਗੁਰਮੁਖ ਬੁੱਢੇ ਕਦੇ ਨਾਹੀਂ, ਜਿਨ ਅੰਤਰ ਸੁਰਤ ਗਿਆਨ। ਸਦਾ ਸਦਾ ਹਰ ਗੁਣ ਰਵੇ, ਅੰਤਰ ਸਹਿਜ ਧਿਆਨ। ਉਹ ਸਦਾ ਆਨੰਦ ਵਿਵੇਕ ਹੈ, ਉਹ ਸਦਾ ਆਨੰਦ ਵਿਵੇਕ ਰਹੇ, ਦੁੱਖ ਸੁੱਖ ਏਕ ਸਮਾਨ। ਤਨਾ ਨਦਰੇ ਇੱਕੋ ਆਇਆ, ਸਭ ਆਤਮ ਰਾਮ ਪਛਾਣ। ਮਨਮੁਖ ਬਾਲਕ ਬਿਰਧ ਸਮਾਨ ਹੈ, ਮਨਮੁਖ ਬਾਲਕ ਬਿਰਧ ਸਮਾਨ ਹੈ, ਜਨ ਅੰਤਰ ਹਰ ਸੁਰਤ ਨਾਹੀਂ। ਵਿੱਚ ਹੋਮੇ ਕਰਮ ਕਮਾਵਦੇ, ਸਭ ਧਰਮ ਰਾਏ ਕੇ ਜਾਹੀ। ਗੁਰਮੁਖ ਅੱਛੇ ਨਿਰਮਲੇ, ਗੁਰ ਕੇ ਸ਼ਬਦ ਸੁਭਾਏ। ਉਹਨਾਂ ਮੈਲ ਪਤੰਗ ਨਾ ਲੱਗੇ, ਜੇ ਚੱਲਣ ਸਤਿਗੁਰ ਪਾਏ। ਮਨਮੁਖ ਜੂਠ ਨਾ ਉਤਰੇ, ਜੇ ਸੁਰ ਧੋਵਣ ਪਾਏ। ਨਾਨਕ ਗੁਰਮੁਖ ਮੇਲਿਆਨ, ਗੁਰ ਕੇ ਅੰਕ ਸਮਾਏ। ਬੁਰਾ ਕਰੇ ਸੋ ਕਿਹਾ ਨਾ ਸੀਜੇ, ਆਪਣੇ ਰੋਹੇ ਆਪੇ ਹੀ ਦੱਜੇ। ਮਨਮੁਖ ਕਮਲਾ ਰਗੜੇ ਲੁੱਜੇ, ਗੁਰਮੁਖ ਹੋਏ ਤਿਸ ਸਭ ਕੁਛ ਲੁੱਜੇ। ਨਾਨਕ ਗੁਰਮੁਖ ਮਨ ਚੰਨ ਲੁੱਜੇ, ਜਿਨ ਸਤਿਗੁਰ ਪੁਰਖ ਨਾ ਸੇਵਿਓ, ਸ਼ਬਦ ਨਾ ਕੀਤੋ ਵਿਚਾਰ। ਇਹ ਮਾਨਸ ਜੂਣ ਨਾ ਆਖੀਏ, ਪਸ਼ੂ ਢੋਰ ਗਵਾਰ। ਉਹਨਾਂ ਅੰਤਰ ਗਿਆਨ ਨਾ ਧਿਆਨ ਹੈ, ਹਰ ਸਿਉਂ ਪ੍ਰੀਤ ਨਾ ਪਿਆਰ। ਗੁਰਮੁਖ ਮੂਏ ਬਿਕਾਰ ਮੈਂ, ਮਰ ਜੰਮੇ ਵਾਰੋ ਵਾਰ। ਜੀਵਦਿਆਂ ਨੂੰ ਮਿਲੇ ਸੋ ਜੀਵਦੇ, ਹਰ ਜਗ ਜੀਵਨ ਔਰ ਧਾਰ। ਨਾ

0: ਨਾਨਕ ਗੁਰਮੁਖ ਸੋਹਣੇ ਤਿਸ ਸੱਚੇ ਦਰਬਾਰ, ਹਰ ਮੰਦਰ ਹਰ ਸਾਜਿਆ ਹਰ ਬਸੇ ਜਿਸ ਨਾਲ, ਗੁਰਮਤੀ ਹਰ ਪਾਇਆ ਮਾਇਆ ਮੋਹ ਪਰ ਜਾਲ, ਹਰ ਮੰਦਰ ਬਸ ਅਨੇਕ ਹੈ ਨਾਮ ਨਿਦ ਨਾਮ ਸੰਭਾਲ, ਧੰਨ ਭਗਵੰਤੀ ਨਾਨਕਾ ਜਿਨ ਗੁਰਮੁਖ ਲੱਦਾ ਹਰ ਭਾਲ, ਬੜਭਾਗੇ ਗਰ ਅੰਦਰ ਬੜਭਾਗੇ ਗਰ ਮੰਦਰ ਖੋਜਿਆ ਹਰ ਹਿਰਦੇ ਪਾਇਆ ਨਾਲ, ਮਨਮੁਖ ਦਹਿ ਜਿਸ ਪੈ ਰਹੇ ਅਤ ਤ੍ਰਿਸ਼ਨਾ ਲੋਭ ਵਿਕਾਰ, ਮਾਇਆ ਮੋਹ ਨਾ ਚੁੱਕਈ ਮਰ ਜੰਮੇ ਵਾਰ ਵਾਰ, ਸਤਿਗੁਰ ਸੇਵ ਸੁਖ ਪਾਇਆ ਅੰਤ ਤ੍ਰਿਸ਼ਨਾ ਤਾਜ ਵਿਕਾਰ, ਜਨਮ ਮਰਨ ਤਾਂ ਦੁੱਖ ਗਿਆ ਜੇ ਨਾਨਕ ਸਾਹਿਬ ਵਿਚਾਰ, ਹਰ ਹਰ ਨਾਮ ਧਿਆਏ ਮਨ ਹਰ ਦਰ ਗਿਆ ਪਾਵੇ ਮਾਨ, ਕਿਲਬਕ ਪਾਪ ਸਭ ਕੱਟੀਐ ਚੁੱਕੇ ਮਨੋ ਹਉਂ ਮੈਂ ਚੁੱਕੇ ਗਵਾਨ, ਗੁਰਮੁਖ ਕਮਲ ਬਿਗਸਿਆ ਸਭ ਆਤਮ ਬ੍ਰਹਮ ਪਿਛਾਰ, ਹਰ ਹਰ ਕਿਰਪਾ ਧਾਰ ਪ੍ਰਭ ਜਿਨ ਨਾਨਕ ਜਪ ਹਰ ਨਾਮ, ਧਨਾਸਰੀ ਧਨਵੰਤੀ ਜਾਣੀਏ ਧਨਾਸਰੀ ਧਨਵੰਤੀ ਜਾਣੀਏ ਭਾਈ, ਜਾਂ ਸਤਿਗੁਰ ਕੀ ਕਾਰ ਕਮਾਈ, ਤਨ ਮਨ ਸੌਂਪ ਜੀ ਕੋ ਭਾਈ, ਲੇਹ ਹੁਕਮ ਫਰਾਏ, ਤਨ ਮਨ ਸੌਂਪੇ ਜੀ ਸਿਉਂ ਭਾਈ, ਲੇਹ ਹੁਕਮ ਫਰਾਏ, ਜੇ ਵਸਾਵੇ ਤਾਂ ਬੈਸਾਂ ਭਾਈ, ਜਾਂ ਭੇਜਾਂ ਤੈਂ ਜਾਓ, ਇਹ ਬੜ ਤਨ ਹੋਰ ਕੋ ਨਾਹੀਂ ਭਾਈ, ਜੇ ਬੜ ਸੱਚਾ ਨਾਉਂ, ਸਦਾ ਸੱਚੇ ਕੇ ਗੁਣ ਗਾਵਾਂ ਭਾਈ, ਸਦਾ ਸੱਚੇ ਕੇ ਸੰਗ ਰਹਾਓ, ਪੈਨਾ ਗੁਣ ਚੰਗੀਆਂ ਭਾਈ, ਆਪਣੇ ਪੱਤ ਕੇ ਸਾਧ ਆਪੇ ਖਾਏ, ਜਿਸ ਕਾ ਕਿਆਸਾ ਲਾਈਏ ਭਾਈ, ਦਰਸ਼ਨ ਕੋ ਬਲ ਜਾਏ ਸਰ ਵਿੱਚ ਵੱਡੀਆਂ, ਸੱਚਗੁਰ ਬੜੀਆਂ ਬੜਿਆਈਆਂ ਭਾਈ, ਕਰਮ ਮਿਲੇ ਤਾਂ ਪਾਏ, ਇਹ ਹੁਕਮ ਮਨ ਨਾ ਜਾਣਨੇ ਭਾਈ, ਦੂਜੇ ਪਾਏ ਫਰਾਰ, ਸੰਤ ਘਟੋਈ ਸੰਗਤ ਢੋਈ ਨਾ ਮਿਲੇ ਭਾਈ, ਬੈਠਣ ਮਿਲੇ ਨਾ ਥਾਉਂ, ਨਾਨਕ ਹੁਕਮ ਤਨਾ ਮਨਾਏ ਸੀ ਭਾਈ, ਜਿਨ ਧੁਰੇ ਕਮਾਇਆ ਨਾਉਂ, ਜਿਨ ਬਿਟੋਂ ਹਉ ਬਾਰਿਆ ਭਾਈ, ਜਿਨ ਕੋ ਸਦ ਬਲਿਹਾਰੇ ਜਾਉਂ, ਸੇ ਦਾੜੀਆਂ ਸੱਚੀਆਂ ਜੇ ਗੁਰ ਚਰਨੀ ਲਗਨ, ਅੰਧਨ ਸੇਵਨ ਗੁਰ ਆਪਣਾ ਅੰਧਨ ਆਨੰਦ ਰਹਨ, ਨਾਨਕ ਸੇ ਮੋਹ ਸੋਹਣੇ ਸਰ ਸੱਚੇ ਦੇ ਸਨ ਮੁੱਖ ਸੱਚੇ ਸੱਚ ਦਾੜੀਆਂ, ਸੱਚ ਬੋਲਣ ਸੱਚ ਕਮਾਏ, ਸੱਚਾ ਸ਼ਬਦ ਮਨ ਵਸਿਆ ਸਤਿਗੁਰ ਮਾਹੇ ਸਮਾਏ, ਸੱਚੀ ਰਾਸੀ ਸੱਚ ਧਨ ਉੱਤਮ ਪਦਵੀ ਪਾਏ, ਸੱਚ ਸੁਣੇ ਸੱਚ ਮਨ ਲੈਣ ਸੱਚੀ ਕਾਰ ਕਮਾਏ, ਸੱਚੀ ਦਰ ਗਏ ਬੈਸਣਾ ਸੱਚੇ ਮਾਹੇ ਸਮਾਏ, ਨਾਨਕ ਬਿਨ ਸਤਿਗੁਰ ਸੱਚ ਨਾ ਪਾਈਏ ਮਾਨਵ ਕੇ ਭੁੱਲੇ ਜਾਏ, ਬਬੀਹਾ ਪਰਿਉਂ ਪਰਿਉਂ ਕਰੇ ਜਲ ਨਿਦ ਪ੍ਰੇਮ ਪਿਆਰ, ਗੁਰ ਮਿਲੇ ਸੀਤਲ ਜਲ ਪਾਇਆ ਸਭ ਦੁੱਖ ਨਿਵਾਰਨ ਹਾਰ, ਤਿਸ ਚੁੱਕੇ ਸਹਿਜ ਉਪਜੇ ਚੁੱਕੇ ਕੂਕ ਪੁਕਾਰ, ਨਾਨਕ ਗੁਰਮੁਖ ਸ਼ਾਂਤ ਹੋਏ ਹਰ ਨਾਮ ਨਾਨਕ ਗੁਰਮੁਖ ਸ਼ਾਂਤ ਹੋਏ ਨਾਮ ਰੱਖੋ ਔਰ ਧਾਰ, ਬਬੀਹਾ ਤੂੰ ਸੱਚ ਸੌ ਸੱਚੇ ਸਿਉਂ ਨਿਵਲਾਏ, ਬੋਲਿਆ ਤੇਰਾ ਥਾਂ ਪਵੇ ਗੁਰਮੁਖ ਹੋਏ ਅਲਾਏ, ਸ਼ਬਦ ਚੀਨ ਤੇ ਖੋਤਰੇ ਮਨ ਲੈ ਰਜਾਏ, ਚਾਰੇ ਕੁੰਨਾ ਝੋਕ ਵਰਤਦਾ ਬੂੰਦ ਪਵੇ ਸਹਿ ਸਵਾਏ, ਜਲ ਹੀ ਤੇ ਸਭ ਉਪਜੇ ਬਿਨ ਜਲ ਪਿਆਸ ਨ ਜਾਏ, ਨਾਨਕ ਹਰ ਜਲ ਜਨ ਪੀਆ ਤਿਸ ਭੁੱਖਣ ਲੱਗੇ ਆਏ, ਬਬੀਹਾ ਤੂੰ ਸਹਿਜ ਬੋਲ ਸੱਚੇ ਸਭ ਸਵਾਏ, ਸਭ ਕੁਛ ਤੇਰੇ ਨਾਲ ਹੈ ਸਤਿਗੁਰ ਦੀਆ ਦਿਖਾਏ, ਆਪਣਾ ਆਪ ਪਛਾਣੇ ਪ੍ਰੀਤ ਮੁਲੇ ਮੁੱਠਾ ਸਾਹਿਬ ਰਲਾਏ, ਝਿਮ ਝਿਮ ਅੰਮ੍ਰਿਤ ਵਰਸਦਾ ਤ੍ਰਿਸ਼ਨਾ ਭੁੱਖ ਸਭ ਜਾਏ, ਕੂਕ ਪਕਾਰ ਨ ਹੋਵੇ ਜੋਤੀ ਜੋਤ ਮਲਾਏ, ਨਾਨਕ ਸੁੱਖਣ ਵਸਣ ਸੁਹਾਗਣੀ ਸੱਚੇ ਨਾਮ ਸਮਾਏ, ਤੁਰੋਂ ਖਸਮ ਭੇਜਿਆ ਸੱਚੇ ਹੁਕਮ ਪਠਾਏ, ਇੰਦਰ ਵਰਸੇ ਦਇਆ ਕਰ ਗੂੜੀ ਸ਼ੈਬਰ ਲਾਏ, ਬਬੀਹੇ ਤਨ ਮਨ ਸੁਖ ਹੋਏ ਜਾਂ ਤਤ ਬੂੰਦ ਮੋਹ ਪਾਏ, ਅਨ ਤਨ ਬਹੁਤਾ ਉਪਜੇ ਧਰਤੀ ਸੋਭਾ ਪਾਏ, ਅੰਧਨ ਲੋਕ ਭਗਤ ਕਰੇ ਗੁਰਕੇ ਸ਼ਬਦ ਸਮਾਏ, ਆਪੇ ਸੱਚਾ ਬਖਤ ਲਏ ਕਰ ਕਿਰਪਾ ਕਰੇ ਰਜਾਏ, ਹਰ ਗੁਣ ਗਾਵੋ ਕਾਮਣੇ ਸੱਚੇ ਸ਼ਬਦ ਸਮਾਏ, ਭੈ ਕਾ ਸਹਿਜ ਸਗਾਰ ਕਰੋ ਸੱਚ ਰਹੋਲੇ ਬੁਲਾਏ, ਨਾਨਕ ਨਾਮੋ ਮਨ ਵਸੇ ਹਰ ਦਰਗਹਿ ਲੈ ਚੜਾਏ, ਬਬੀਹਾ ਸਗਲੀ ਧਰਤੀ ਜੇ ਫਰੈ ਊੜ ਚੜੇ ਆਕਾਸ, ਸਤਿਗੁਰ ਮਿਲਿਆ ਜਲ ਪਾਈਏ ਚੁੱਕੇ ਭੁੱਖ ਪਿਆਸ, ਜਿਉ ਪਿੰਡ ਸਭ ਤਿਸਕਾ ਸਭ ਕਰ ਤਿਸਕੇ ਪਾਸ, ਬਿਨ ਬੋਲਿਆ ਸਭ ਕਿਸੇ ਜਾਣਦਾ ਕਿਸੇ ਆਕੇ ਕੀਚੇ ਅਰਦਾਸ, ਨਾਨਕ ਘੜ ਘੜ ਇੱਕੋ ਵਰਤਦਾ ਸ਼ਬਦ ਕਰੇ ਪ੍ਰਗਾਸ, ਨਾਨਕ ਤਿਸੇ ਬਸੰਤ ਹੈ ਜੇ ਸਤਿਗੁਰ ਸੇਵ ਸਮਾਏ, ਹਰ ਬੁੱਠਾ ਮਨ ਤਨ ਸਭ ਪੜ ਫੜੇ ਸਭ ਜਗ ਹਰਿਆਵਲ ਹੋਏ, ਸਭ ਦੇ ਸਦਾ ਬਸੰਤ ਹੈ ਜਿਤ ਮਨ ਤਨ ਹਰਿਆ ਹੋਏ, ਨਾਨਕ ਨਾਮ ਨਾ ਵਿਸਰੇ ਜਿਨ ਸਰਿਆ ਸਭ ਕੋਏ, ਨਾਨਕ ਤਿਨਾ ਬਸੰਤ ਹੈ ਜਾਂ ਗੁਰਮੁਖ ਵਸਿਆ ਮਨ ਸੋਏ, ਹਰ ਬੁੱਠੇ ਮਨ ਤਨ ਫਰ ਪੜੇ ਸਭ ਜਗ ਹਰਿਆ ਹੋਏ, ਭਲੜੇ ਵੱਡੜੇ ਝਾਲ ਝੁਲੰਬੜੇ ਨਾਮ ਨਾ ਲਈਏ ਕੈਸ, ਨਾਂ ਲਈਏ ਪਰਮੇਸਰੇ ਭੰਨਣ ਘੜਨ ਸਮਰੱਥ, ਹਰ ਹੱਠ ਪੀਰ ਤੂੰ ਤੂੰ ਕਰੇ ਬੋਲੇ ਪਨੀ ਬਾਣ, ਸਾਹਿਬ ਸਦਾ ਹਜੂਰ ਹੈ ਕਿਆ ਉੱਚੀ ਕਰੇ ਪਕਾਰ, ਜਿਨ ਜਿਨ ਜਗਤ ਪਾਏ ਰਾਂਕੀਆ ਤਿਸ ਵਿੱਚੋਂ ਕੁਰਬਾਨ, ਆਪ ਛੋੜੇ ਤਾਂ ਸੋ ਮਿਲੇ ਸੱਚਾ ਇਹੋ ਵਿਚਾਰ, ਹਮ ਮੈਂ ਫਿੱਕਾ ਬੋਲਣਾ ਬੁੱਝ ਨਾ ਸਕਾਂ ਕਾਰ, ਵਣ ਤਿੰਨ ਤਰਾ ਪਵਣ ਤੁਜੇ ਤੇ ਆਇੰਦਾ ਅੰਦਰ ਸਦਾ ਬਿਹਾਨ, ਬਿਨ ਸਤਿਗੁਰ ਕਨੇ ਨਾ ਪਾਇਆ ਕਰ ਕਰ ਥਕੇ ਵਿਚਾਰ, ਨਦਕ ਕਰੇ ਜੇ ਆਪਣੇ ਤਾਂ ਆਪੇ ਲੈ ਸਵਾਰ, ਨਾਨਕ ਗੁਰਮੁਖ ਜਿਨੀ ਧਿਆਇਆ ਨਾਨਕ ਗੁਰਮੁਖ ਜਿਨੀ ਧਿਆਇਆ, ਆਏ ਸੇ ਪ੍ਰਵਾਨ ਯੋਗ ਨ ਭਾਗਵੀਂ ਕੱਪਣੀ, ਯੋਗ ਨ ਭਾਗਵੀਂ ਕੱਪਣੀ ਯੋਗ ਨ ਮਿਲੇ ਵੇਸ, ਨਾਨਕ ਘਰ ਬੈਠਿਆ ਯੋਗ ਪਾਈਐ ਸਤਿਗੁਰ ਕੇ ਉਪਦੇਸ਼, ਚਾਰੇ ਕੁੰਡਾਂ ਜੇ ਪਵਾਂ ਵੇਦ ਪੜਾਂ ਯੁਗ ਚਾਰ, ਨਾਨਕ ਸੱਚਾ ਭੇਟ ਨਾਨਕ ਸੱਚਾ ਭੇਟੇ ਹਰ ਮਨ ਵਸੇ ਪਾਵੇ ਮੁਖ ਦੁਆਰ, ਨਾਨਕ ਹੁਕਮ ਵਰਤੇ ਕਸਮ ਕਾ ਮਤ ਭਵੀ ਫਿਰੇ ਚੱਲ ਚਿੱਤ, ਮਨਮੁਖ ਸਿਉਂ ਕਰ ਜੋ ਤੁਸੀਂ ਮਨਮੁਖ ਸਿਉਂ ਕਰ ਦੋਸਤੀ, ਸੁੱਖ ਕੇ ਪਿੱਛੇ ਪੁੱਛੇ ਮਿੱਤ, ਗੁਰਮੁਖ ਸਿਉਂ ਕਰ ਦੋਸਤੀ ਸਤਿਗੁਰ ਸਿਉਂ ਚਿਤ ਲਾਏ, ਜੰਮਣ ਮਨ ਕਾ ਮੂਲ ਕਟੀਏ ਤਾਂ ਸੁਖ ਹੋ ਵੀ ਮਿੱਤ, ਭੁੱਲਿਆ ਆਪ ਸਮਝਾਏ ਸੀ ਜਾ ਕੋ ਨਜ਼ਰ ਕਰੇ, ਨਾਨਕ ਨਜ਼ਰੀ ਬਾਹਰੇ ਕਰਨ ਪਲਾਪ ਕਰੇ, ਭੁੱਲਿਆ ਆਪ ਸਮਝਾਏ ਸੀ ਜਾ ਕੋ ਨਜ਼ਰ ਕਰੇ, ਨਾਨਕ ਨਜ਼ਰੀ ਬਾਹਰੀ ਕਰਨ ਪਲਾਪ ਕਰੇ,
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ।

0: जी जी हाँ
1: अच्छा
0: चलें।

culture. Why could you be? ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓਂਕਾਰ ਸਤਿਗੁਰੂ ਪ੍ਰਸਾਦ ਸਲੋਕ ਮਹਲਾ ਨਾਵਾ। ਗੁਣ ਗੋਬਿੰਦ ਗਾਇਓ ਨਹੀਂ ਜਨਮੇ ਕਾਰਥ ਕੀਨ, ਕਹੁ ਨਾਨਕ ਹਰਿ ਭਜਮਨਾ ਜਹਿ ਵਿਦ ਜਲ ਕੋ ਮੀਨ। ਵਿਖੇਣ ਸਿਉ ਕਾਹਿ ਰਚਿਓ ਨਿਮਕ ਨ ਹੋਇ ਉਦਾਸ, ਕਹੁ ਨਾਨਕ ਭਜ ਹਰਿ ਮਨਾ ਪਰੈ ਨ ਜਮਕੀ ਫਾਸ। ਤਰਣਾ ਪਿਉ ਹੀ ਗਇਓ ਲਿਉ ਜਰਾ ਤਣ ਜੀਤ, ਕਹੁ ਨਾਨਕ ਭਜ ਹਰਿ ਮਨਾ ਔਧ ਜਾਤ ਹੈ ਬੀਤ।

ਨਿਹਾਲ ਪਤ ਦੁਧਾਰਨ ਪੈ ਹਰਨ ਹਰਿਆਣਾਥ ਕੈ ਨਾਥ ਕਉ ਨਾਨਕ ਤੇ ਜਾਨੀ ਐ ਸਦਾ ਬਸ ਤੁਮ ਸਾਥ ਤਨ ਧਨ ਜੇ ਤੋ ਕੋ ਦਿਓ ਤਾਸ ਨਿਹ ਨਕੀਨ ਕਉ ਨਾਨਕ ਨਰ ਬਾਬਰ ਅਵਗੁਣ ਡੋਲਤ ਦੀਨ ਤਨ ਧਨ ਸੰਗ ਪੈ ਸੁਖ ਦਿਓ ਅਰਜਹਨੀ ਕੈ ਧਾਮ ਕਉ ਨਾਨਕ ਸੁਣ ਦੇ ਮਨ ਸਿਮਰਤ ਕਾਹੇ ਨਾਰਾਮ ਸਭ ਸੁਖਦਾਤਾ ਰਾਮ ਹੈ ਦੂਸਰ ਨਾਇਨ ਕੋਇ ਕਹੁ ਨਾਨਕ ਸੁਣ ਰੇ ਮਨ ਤੇ ਸਿਮਰਤ ਗਤ ਹੋਇ ਜੇ ਸਿਮਰਤ ਗਤ ਪਾਈਐ ਤੇ ਪਜਰੇ ਤੈ ਮੀਤ ਕਹੁ ਨਾਨਕ ਸੁਣ ਰੇ ਮਨ ਔਧ ਘੜਤ ਹੈ ਨੀਤ ਪੰਜ ਤਤ ਕੁਹ ਤਨ ਰਚਿਓ ਜਾਨੁ ਚਤੁਰ ਸੁਜਾਨ ਜੇ ਤੈ ਉਪਜਿਓ ਨਾਨਕਾ ਲੀਨ ਤਹਿ ਮੈਂ ਮਾਨ ਘਟ ਘਟ ਮੈਂ ਹਰ ਜੂ ਬਸੈ ਸੰਤਨ ਕਹਿ ਪੁਕਾਰ ਕਹੁ ਨਾਨਕ ਤੇ ਭਜ ਮਨ ਭਉਣ ਜੁ ਤਰੈ ਪਾਰ ਸੁਖ ਦੁਖ ਜੈ ਪਰਸੈ ਨਹੀਂ ਲੋਭ ਮੋਹ ਅਭਿਮਾਨ ਕਹੁ ਨਾਨਕ ਸੁਣ ਰੇ ਮਨ ਸੋ ਮੂਰਤ ਭਗਵਾਨ ਉਸਤ ਨਿੰਦਿਆ ਨਾਹੀਂ ਜੇ ਕੰਚਨ ਲੋ ਸਮਾਨ ਕਹੁ ਨਾਨਕ ਸੁਣ ਰੇ ਮਨ ਮੁਕਤ ਤਾਇ ਤਾਨ

ਜੇਵਿਖਿਆ ਸਗਲੀ ਤਜੀ ਲਿਓ ਭਿਗ ਬੈਰਾਗ ਕਉ ਨਾਨਕ ਸੁਣ ਰੇ ਮਨਾ ਤੇ ਨਰ ਮਥੇ ਭਾਗ ਜੇ ਮਾਇਆ ਮਮਤਾ ਤਜੀ ਲੋਭ ਮੋਹ ਅਪਮਾਨ ਜੇ ਮਾਇਆ ਮਮਤਾ ਤਜੀ ਸਭ ਤੇ ਭਇਓ ਉਦਾਸ ਕਉ ਨਾਨਕ ਸੁਣ ਰੇ ਮਨਾ ਤੇ ਕਟ ਬ੍ਰਹਮ ਨਿਵਾਸ ਜੇ ਪ੍ਰਾਣੀ ਹੋ ਮੈਂ ਤਜੀ ਕਰਤਾ ਰਾਮ ਪਛਾਨ ਕਉ ਨਾਨਕ ਵਾ ਮੁਕਤ ਨਾਰੇ।

ਕਚਿਤ ਤੀਰਥ ਵਰਤ ਅਰਦਾਨ ਕਰ ਮਨ ਮੈਂ ਧਰੈ ਗੁਮਾਨ ਨਾਨਕ ਨਿਫਲ ਜਾਤ ਤੈ ਜਿਉ ਕੁੰਚਰ ਇਸ਼ਨਾਨ ਸਿਰ ਕੰਬਿਓ ਪਗ ਡਗਮਗੀ ਨੈਣ ਜੁਤ ਤੇ ਹੀ ਨ ਕਹੁ ਨਾਨਕ ਬਿਦ ਪਈ ਤਉ ਨ ਹਰ ਰਸਲੀਨ ਨਿਜ ਕਰ ਦੇਖਿਓ ਜਗਤ ਮੈਂ ਕੋ ਕਾਹੂ ਕੋ ਨਾਹ ਨਾਨਕ ਤਿਰ ਹਰ ਭਗਤ ਹੈ ਤੇ ਰਾਖੋ ਮਨ ਮਾਹੇ

ਮੁੰਡਾ ਆਪਣੀ ਮਹੱਲਾ ਪੰਜਵਾ ਥਾਲ ਵਿੱਚ ਤਿੰਨ ਵਸਤੂ ਪਈਓ ਸਤ ਸੰਤੋਖ ਵਿਚਾਰੂ ਅੰਮ੍ਰਿਤ ਨਾਮ ਠਾਕੁਰ ਕਾ ਪਇਓ ਜਿਸ ਕਾ ਸਬਸੇ ਆਧਾਰ ਜੇ ਕੋ ਖਾਵੈ ਜੇ ਕੋ ਪੁੰਚੈ ਤਿਸ ਕਾ ਹੋਈ ਉਦਾਰੂ ਇਹ ਵਸਤ ਜੀ ਨ ਜਾਈ ਨਿਤ ਨਿਤ ਰਾਖੁਰ ਧਾਰੋ

0: ਮੇਰਾ ਤਾਂ ਖਿਆਲ ਆ ਜਾ ਇੱਥੇ, ਉਹਨੇ ਆ ਜਾਣ ਕਿਸੇ ਨੇ, ਹਾਏ ਹਾਏ ਜਾਤੇ ਤਾਂ ਆ ਜਾ ਥੋੜ੍ਹੇ ਚਿਰ, ਤੂੰ ਆ ਜਾ ਜਾਤੇ, ਉਹਨੇ ਆ ਜਾਣਾ ਫਿਰ ਇੱਥੇ ਵੀ ਬਹਿੰਦੀਆਂ ਹੀ ਆ ਬੁਣੀਆਂ ਪਖੰਡ ਕਿੰਨੇ ਕਰਦੀਆਂ, ਉਹਨੇ ਆ ਜਾਣਾ ਕਿਸੇ ਨੂੰ, ਕਿਸੇ ਨੂੰ ਆਉਣ ਵਾਲੀਆਂ ਹੀ ਆ, ਇੱਥੇ ਜਰਕ ਬਹਿ ਜਾ, ਉਹਨੇ ਆ ਜਾਣਾ ਆਉਣ ਵਾਲੀਆਂ ਹੀ ਆ, ਮੈਂ ਵੀ ਕਰ ਸਕਦੀ ਰਹਿਣਾ ਮੈਨੂੰ
1: ਵਾਹਿਗੁਰੂ ਜੀ ਗੋੜੀ ਸੁਖਮਨੀ ਮਹੱਲਾ ਪੰਜਵਾਂ ਸਲੋਕ ਇੱਕ ਓਂਕਾਰ ਸਤਿਗੁਰ ਪ੍ਰਸਾਦ ਆਦ ਗੁਰਿਨ ਮੈਂ ਜੁਗਾਦ ਗੁਰਿਨ ਮੈਂ ਸਤ ਗੁਰਿਨ ਮੈਂ ਸ੍ਰੀ ਗੁਰਦੇਵ ਇਨ ਮੈਂ ਅਸਪਦੇ ਸਿਮਰੋ ਸਿਮਰ ਸਿਮਰ ਸੁ ਪਾਵੋ
2: ਕਲ ਕਲੇਸ ਤਨ ਮਾਹੇ ਮਿਟਾਵੋ
1: ਸਿਮਰੋ ਜਸ ਸੰਪਰੇ ਕੈ
2: ਨਾਮ ਜਪਤ ਗਣ ਤਨ ਕੇ
1: ਵੇਦ ਪ੍ਰਾਣ ਸਿਮ ਸੁਤ ਅਖਰ
2: ਕਿਨੇ ਰਾਮ ਨਾਮ ਇਕ ਅਖਰ
1: ਕਿਨਕਾ ਏਕ ਜਿਸ ਜੀਵ ਸਾਵੈ
2: ਤਾਕੇ ਮੈਂ ਮੰਗਨਿ ਨ ਆਵੈ
1: ਕੰਕੀ ਏਕੇ ਦਸ ਤੁਹਾਰੋ
2: ਨਾਨਕ ਸੰ ਮੋਹਿ ਧਾਰੋ
1: ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ
2: ਭਗਤ ਜਨਾ ਕੇ ਮਨ ਵਿਸਰਾਮ ਰਹਾਉ
1: ਪ੍ਰਭ ਕੇ ਸਿਮਰਨ ਘਰ ਮਨ ਬਸੇ
2: ਪ੍ਰਭ ਕੇ ਸਿਮਰਨ ਦੁਖ ਜਮ ਨਸੇ
1: ਪ੍ਰਭ ਕੇ ਸਿਮਰਨ ਕਾਲ ਪਰ ਹਰੇ ਪ੍ਰਭ ਸਿਮਰਤ ਕਛ ਬਿਘਨ ਲਾਗੈ
2: ਪ੍ਰਭ ਕੇ ਸਿਮਰਨ ਅੰਧਿਨ ਜਾਗੇ
1: ਪ੍ਰਭ ਕੇ ਸਿਮਰਨ ਭੋ ਨਾ ਵਿਆਪੈ
2: ਪ੍ਰਭ ਕੇ ਸਿਮਰਨ ਦੁਖ ਨਾ ਸੰਤਾਪੈ
1: ਪ੍ਰਭ ਕੇ ਸਿਮਰਨ ਸਾਧ ਕੇ ਸੰਗ
2: ਸਰਮ ਦਾਨ ਨਾਨਕ ਰੰਗ
1: ਪ੍ਰਭ ਕੇ ਸਿਮਰਨ ਰਿਧ ਸਿੱਧ ਨੌ ਨਿਧ
2: ਪ੍ਰਭ ਕੇ ਸਿਮਰਨ ਗਿਆਨ ਧਿਆਨ ਤਤਵਦ
1: ਪ੍ਰਭ ਕੇ ਸਿਮਰਨ ਜਪਤਾ ਪੂਜਾ
2: ਪ੍ਰਭ ਕੇ ਸਿਮਰਨ
1: ਪ੍ਰਭ ਕੇ ਸਿਮਰਨ ਤੀਰਥ ਇਸ਼ਨਾਨੀ
2: ਪ੍ਰਭ ਕੇ ਸਿਮਰਨ ਦਰਗੇ ਮਨੇ
1: ਪ੍ਰਭ ਕੇ ਸਿਮਰਨ ਹੋਏ ਸੋ ਭਲਾ
2: ਪ੍ਰਭ ਕੇ ਸਿਮਰਨ ਸੋ ਫਲ ਫਲਾ
1: ਸੇ ਸਿਮਰੇ ਜਿਨੇ ਆਪ ਸਿਮਰਾਏ
2: ਨਾਨਕ ਜਾ ਕੇ ਲਾਗੋ ਪਾਏ
1: ਪ੍ਰਭ ਕੇ ਸਿਮਰਨ ਸਭ ਤੇ ਉੱਚਾ
2: ਪ੍ਰਭ ਕੇ ਸਿਮਰਨ ਉਤਰੇ ਮੁੱਚਾ
1: ਪ੍ਰਭ ਕੇ ਸਿਮਰਨ ਤ੍ਰਿਸ਼ਨਾ ਬੁਝੇ
2: ਪ੍ਰਭ ਕੇ ਸਿਮਰਨ ਸਭ ਕੇ ਸੁਝੇ
1: ਪ੍ਰਭ ਕੇ ਸਿਮਰਨ ਨਾਹੀ ਜਮ ਤਰਾਸਾ
2: ਪ੍ਰਭ ਕੇ ਸਿਮਰਨ ਪੂਰਨ ਆਸਾ
1: ਪ੍ਰਭ ਕੇ ਸਿਮਰਨ ਮਨ ਕੀ ਮਲ ਜਾਏ
2: ਅੰਮ੍ਰਿਤ ਨਾਮ ਰਿਤ ਮਾਹੇ ਸਮਾਏ
1: ਪ੍ਰਭ ਜੀ ਬਸ ਸਾਧ ਕੀ ਰਸਨਾ
2: ਨਾਨਕ ਜਨ ਕਾ ਦਾਸਨ ਦਸਣਾ
1: ਪ੍ਰਭ ਕੋ ਸਿਮਰੇ ਸੇ ਧਨਵੰਤੇ
2: ਪ੍ਰਭ ਕੋ ਸਿਮਰੇ ਸੇ ਪਤਵੰਤੇ
1: ਪ੍ਰਭ ਕੋ ਸਿਮਰੇ ਸੇ ਜਨ ਪ੍ਰਵਾਨ
2: ਪ੍ਰਭ ਕੋ ਸਿਮਰੇ ਸੇ ਪੁਰਖ ਪ੍ਰਧਾਨ
1: ਪ੍ਰਭ ਕੋ ਸਿਮਰੇ ਸੇ ਬਿਹਮੋ ਤਾਜੇ
2: ਪ੍ਰਭ ਕੋ ਸਿਮਰੇ ਸੇ ਸਰਵ ਕੇ ਰਾਜੇ
1: ਪ੍ਰਭ ਕੋ ਸਿਮਰੇ ਸੇ ਸੁਖਵਾਸੀ
2: ਪ੍ਰਭ ਕੋ ਸਿਮਰੇ ਸਦਾ ਅਵਨਸੇ
1: ਸਿਮਰਨ ਤੇ ਲਾਗੇ ਜਿਨੇ ਆਪ ਦਿਆਲਾ
2: ਨਾਨਕ ਜਨ ਕੇ ਮੰਗੇਰ ਵਾਲਾ
1: ਪ੍ਰਭ ਕੋ ਸਿਮਰੇ ਸੇ ਪਰ ਪੁਕਾਰੀ
2: ਪ੍ਰਭ ਕੋ ਸਿਮਰੇ ਤਿੰਨ ਸਦ ਬਲਿਹਾਰੀ
1: ਪ੍ਰਭ ਕੋ ਸਿਮਰੇ ਸੇ ਮੁਖ ਸੁਹਾਵੇ
2: ਪ੍ਰਭ ਕੋ ਸਿਮਰੇ ਤਿੰਨ ਸੁਖ ਵਿਹਾਵੇ
1: ਪ੍ਰਭ ਕੋ ਸਿਮਰੇ ਤਿੰਨ ਆਤਮ ਜੀਤਾ
2: ਪ੍ਰਭ ਕੋ ਸਿਮਰੇ ਤਿੰਨ ਨਿਰਮਰੀਤਾ
1: ਪ੍ਰਭ ਕੋ ਸਿਮਰੇ ਤਿੰਨ ਅੰਧ ਕਨੇਰੇ
2: ਪ੍ਰਭ ਕੋ ਸਿਮਰੇ ਵਸੇ ਹਰਨੇਰੇ
1: ਸੰਤ ਕਿਰਪਾ ਤੇ ਅੰਧਨ ਜਾਗ
2: ਨਾਨਕ ਸਿਮਰਨ ਪੂਰੇ ਭਾਗ
1: ਪ੍ਰਭ ਕੇ ਸਿਮਰਨ ਕਾਰਜ ਪੂਰੇ
2: ਪ੍ਰਭ ਕੇ ਸਿਮਰਨ ਕਬੂ ਨਾ ਝੂਰੇ
1: ਪ੍ਰਭ ਕੇ ਸਿਮਰਨ ਹਰ ਗੁਣ ਬਾਣੀ
2: ਪ੍ਰਭ ਕੇ ਸਿਮਰਨ ਸਹਿਜ ਸੁਮਨੇ
1: ਪ੍ਰਭ ਕੇ ਸਿਮਰਨ ਨਿਹਚਲ ਆਸਨ
2: ਪ੍ਰਭ ਕੇ ਸਿਮਰਨ ਕਵਨ ਵਿਗਾਸਨ
1: ਪ੍ਰਭ ਕੇ ਸਿਮਰਨ ਅਨਹ ਚੁੰਕਾਰ
2: ਸੁਪਰਾ ਸਿਮਰਨ ਕੰਤਨ ਅਪਾਰ
1: ਸਿਮਰੇ ਸੇਜਨ ਜਿਨ ਕੋ ਪ੍ਰਮਿਆ
2: ਨਾਨਕ ਤਿੰਨ ਜਨ ਛੰਨੇ ਪਿਆ
1: ਹਰ ਸਿਮਰਨ ਕਰ ਭਗਤ ਪ੍ਰਟਾਏ
2: ਹਰ ਸਿਮਰਨ ਲਗ ਭੇਦ ਪਾਏ
1: ਹਰ ਸਿਮਰਨ ਪਏ ਸਿੱਧ ਜਤੀ ਜਾਤੇ
2: ਹਰ ਸਿਮਰਨ ਨੀ ਚੌਂਕੁਣ ਜਾਤੇ
1: ਹਰ ਸਿਮਰਨ ਧਾਰਿ ਸਭ ਧਰਨਾ
2: ਸਿਮਰ ਸਿਮਰ ਹਰ ਕਾਰਨ ਕਰਨਾ
1: ਹਰ ਸਿਮਰਨ ਕਿਉ ਸਗਲਾ ਕਾਰਾ
2: ਹਰ ਸਿਮਰਨ ਮੈਂ ਆਪ ਨਿਰੰਕਾਰਾ
1: ਕਰ ਕਿਰਪਾ ਜਿਸ ਆਪ ਬੁਝਾਇਆ
2: ਨਾਨਕ ਗੁਰਮੁਖ ਹਰ ਸਿਮਰਨ ਤਿਨ ਪਾਇਆ ਸਲੋਕ
1: ਦੀਨ ਦਰ ਦੁਖ ਪੰਜਨਾ
2: ਘਟ ਘਟ ਨਾਥੇ ਨਾਥ
1: ਸੰਤ ਮਾਰੀ ਆਇਓ
2: ਨਾਨਕ ਕੇ ਪ੍ਰਭ ਸਾਥ ਅਸ਼ਟਪਦੇ
1: ਜੈ ਮਾਤ ਪਿਤਾ ਸੁਤ ਮੀਤ ਨਾ ਭਾਈ
2: ਮਨੋਹਰ ਨਾਮ ਤੇਰੇ ਸੰਗ ਸਾਇ
1: ਜੈ ਮਹਾ ਪਿਆਨ ਦੂਤ ਜਮ ਦਲੈ
2: ਤੈ ਕੇਵਲ ਨਾਮ ਸੰਗ ਤੇਰੇ ਚੱਲੈ
1: ਜੈ ਮੁਸਕੁਲ ਹੋਵੇ ਅਤ ਭਾਰੀ
2: ਹਰ ਕੋ ਨਾਮ ਖਿਨ ਮਾਹੀ ਉਧਾਰੇ
1: ਅਨਕ ਪੁਨੇ ਚਰਨ ਕਰਪ ਨਹੀਂ ਤਰੇ
2: ਹਰ ਕੋ ਨਾਮ ਕੋਟ ਪਾ ਪਰ ਹਰੇ
1: ਗੁਰਮੁਖ ਨਾਮ ਜਪੋ ਮਨ ਮੇਰੇ
2: ਨਾਨਕ ਪਾਵੋ ਸੁਖ ਕਨੇਰੇ
1: ਸਗਲ ਸੇਸ ਕੋ ਰਾਜਾ ਦੁਖੀਆ
2: ਹਰ ਕਾ ਨਾਮ ਜਪ
1: ਸੁਖੀਆ ਲੱਖ ਕਰੋੜੀ ਬੰਧ ਨਾ ਪਰੇ
2: ਹਰ ਕਾ ਨਾਮ ਜਪ ਨਿਸਤਰੇ
1: ਅਨਕ ਮਾਇਆ ਰੰਗ ਤਿੱਖਣਾ ਜਾਵੇ
2: ਹਰ ਕਾ ਨਾਮ ਕਾਵੇ
1: ਜੇ ਮਾਰਗ ਇਹ ਜਾਤ ਅਕੇਲਾ
2: ਤੈ ਹਰ ਨਾਮ ਸੰਗਤ ਸਹੇਲਾ
1: ਐਸਾ ਨਾਮ ਸਾ ਧਿਆਈਏ
2: ਨਾਨ ਗੁਰੂ ਪਰਮਗਤ ਪਾਈਏ
1: ਸੂਰਤ ਨਹੀਂ ਕੋਟ ਲਖ ਬਾਹੀ
2: ਨਾਮ ਜਬ ਤੈ ਪਾਰ ਪਰਾਹੇ
1: ਅਨਕ ਬਿਗਨ ਜਹਾਇ ਸੰਘਾਰੇ
2: ਹਰ ਕਾ ਨਾਮ ਤਤਕਾਲ ਧਾਰੇ
1: ਅਨਕ ਜੋਨ ਜਨ ਮੈਂ ਮਰ ਜਾਮ
2: ਨਾਮ ਜਪਤ ਪਾਵੇ ਵਿਸਰਾਮ
1: ਹੋ ਮੈਂ ਲਾਮਲ ਕਬੂ ਨਾ ਧੋਵੇ
2: ਹਰ ਕਾ ਨਾਮ ਕੋਟ ਪਾਪ ਹੋਵੇ
1: ਐਸਾ ਨਾਮ ਜਪੋ ਮਨ ਰੰਗ
2: ਨਾਨਕ ਪਾਈਏ ਸਾਧ ਕੇ ਸੰਗ
1: ਜੇ ਮਾਰ ਕੇ ਗਨ ਜਾਏ ਨਾ ਕੋਸਾ
2: ਹਰ ਕਾ ਨਾਮ ਉਹਾਂ ਸੰਤੋਸਾ
1: ਜੇ ਪੈਡੇ ਮਹਾ ਅੰਧ ਗੁਬਾਰਾ
2: ਹਰ ਕਾ ਨਾਮ ਸੰਗ ਜਿਆਰ
1: ਜਾਂ ਪਨ ਤੇਰਾ ਕੋ ਨਸ ਜਾਨੋ
2: ਹਰ ਕਾ ਨਾਮ ਤੇ ਨਾਲ ਪਛਾਨੋ
1: ਜੇ ਮਹਾ ਪਿਆਨ ਤਪ ਦੋ ਕਾਮ
2: ਤੈ ਹਰ ਕੇ ਨਾਮ ਕੀ ਤੁਮ ਉੱਪਰ ਸ਼ਾਮ
1: ਜਾਂ ਤ੍ਰਿਖਾ ਮਨ ਨੂੰ ਮਨ ਤੁਝ ਆਕਰਸ਼ ਹੈ
2: ਤੈ ਨਾਨਕ ਹਰ ਰਮਤ ਵਰਖੇ
1: ਭਗਤ ਨਾ ਕੇ ਵਤ ਨਾਮ
2: ਸੰਤ ਜਨਾ ਕੇ ਮਨ ਵਿਸਰਾਮ
1: ਹਰ ਕਾ ਨਾਮ ਦਾਸ ਕੀ ਓਟ
2: ਹਰ ਕੇ ਨਾਮ ਉਦਰੇ ਜਨ ਕੋਟ
1: ਹਰ ਜਸ ਕਰਤ ਸੰ ਦਿਨ ਰਾਤ
2: ਹਰ ਹਰ ਔਖਦ ਸਾਧਕ ਮਤ
1: ਅਰਜਨ ਕੇ ਹਰ ਨਾਮ ਦਾਨ
2: ਪਾਰ ਰਮ ਜਨ ਕੀ ਨਾ ਦਾਨ
1: ਮੰਤਾ ਰੰਗ ਰਤੇ ਰੰਗ ਇਕ
2: ਨਾਨਕ ਜਨ ਕੇ ਬਿਰਤ ਵਿਕੇ
1: ਹਰ ਕਾ ਨਾਮ ਜਨ ਕੋ ਮੁਕਤ ਜੁਗਤ
2: ਹਰ ਕੇ ਨਾਮ ਜਨ ਕੋ ਤ੍ਰਿਪਤ ਮੁਕਤ
1: ਹਰ ਕਾ ਨਾਮ ਜਨ ਕਾ ਰੂਪ ਰੰਗ
2: ਹਰ ਨਾਮ ਜਪਤ ਕਾ ਪਰੇ ਨ ਭੰਗ
1: ਹਰ ਕਾ ਨਾਮ ਜਨ ਕੀ ਵਡਿਆਈ
2: ਹਰ ਕੇ ਨਾਮ ਜਨ ਸੁਭਾ ਪਾਏ
1: ਹਰ ਕਾ ਨਾਮ ਜਨ ਕੋ ਭੋ ਜੋਗ
2: ਹਰ ਨਾਮ ਜਪਤ ਕੁਛ ਨਾਹੀ ਵਿਯੋਗ
1: ਗਾਂਦਾ ਤਾ ਹਰ ਨਾਮ ਕੀ ਸੇਵਾ
2: ਨਾਨਕ ਪੂਜੇ ਹਰ ਹਰ ਦੇਵਾ
1: ਹਰ ਹਰ ਜਨ ਕੇ ਮਾਲ ਖਜੀਨਾ
2: ਹਰ ਪ੍ਰਤਾਪ ਰਬ ਜੀਨਾ
1: ਹਰ ਹਰ ਜਨ ਕੇ ਓਟ ਸਤਾਣੀ
2: ਹਰ ਪ੍ਰਤਾਪ ਜਨ ਅਵਰ ਨ ਜਾਣੇ
1: ਓਤ ਪੋਤ ਜਨ ਹਰ ਸਰਾਤੇ
2: ਸੋ ਸਮਾਜ ਨਾਮ ਰਸਮਾਤੇ
1: ਆਠ ਪੈ ਜਨ ਹਰ ਹਰ ਜਪੇ
2: ਹਰ ਕਾ ਭਗਤ ਪ੍ਰਗਟ ਨਹੀਂ ਛਪੇ
1: ਹਰ ਕੇ ਭਗਤ ਮੁਕਤ ਬੋ ਕਰੇ
2: ਨਾਮ ਜਨ ਸੰਕੀਰਤੇ ਕਰੇ
1: ਪਾਰ ਜਾਤੇ ਹਰ ਕੋ ਨਾਮ
2: ਕਾਮ ਤੈਨ ਹਰ ਹਰ ਗੁਣ ਗਾਵਾਂ
1: ਸਾਤੇ ਉੱਤਮ ਹਰ ਕੀ ਕਥਾ
2: ਨਾਮ ਸੁਣਨ ਦਰ ਦੁਖ ਲਥਾ
1: ਨਾਮ ਕੀ ਮਹਿਮਾ ਸੰਤਰਿਤ ਬਸੇ
2: ਸੰਤ ਪ੍ਰਤਾਪ ਦੁੱਤਰ ਸਭ ਨਸੇ
1: ਸੰਤ ਕਾ ਸੰਗ ਬੜ ਭਾਗੀ ਪਾਈ
2: ਸੰਤ ਕੀ ਸੇਵਾ ਨਾਮ ਤੇ ਆਈਏ
1: ਨਾਮ ਤੁਲ ਕਛ ਅਵਰ ਨਾ ਹੋਏ
2: ਨਾਨਕ ਗੁਰਮੁਖ ਨਾਮ ਪਾਵੇ ਜਨ ਕੋਏ ਸਲੋਕ
1: ਬੋ ਸਾਸਤਰ ਬੋ ਸਿਮਰਤੀ
2: ਵੇਖੇ ਸਰਬ ਟੰਡੋਲ
1: ਪੂਜ ਸਨਾਹੀ ਹਰ ਹਰੇ
2: ਨਾਨਕ ਨਾਮ ਮੋਲ ਅਸ਼ਟਪਦੇ
1: ਜਾਪ ਤਾਪ ਗਿਆਨ ਸਭ ਧਿਆਨ
2: ਖੜ ਸਾਸਤਰ ਸਿਮਰਤ ਵਖਿਆਨ
1: ਜੋ ਅਭਿਆਸ ਕਰਮ ਧਰਮ ਕਿਰਿਆ
2: ਸਗਲ ਤੇ ਆਗਮਨ ਵਧੇ ਫਿਰਿਆ
1: ਅਨੇਕ ਪ੍ਰਕਾਰ ਕੀ ਹੈ ਬੋ ਜਤਨਾ
2: ਖੂਨ ਦਾਨ ਹਮੇ ਬੋ ਰਤਨਾ
1: ਸਰੀਰ ਕਟਾਏ ਹਮੇ ਕਾ ਰਾਤੀ
2: ਵਰਤ ਨੇਮ ਕਰੇ ਬੋ ਪਤੇ
1: ਨਹੀਂ ਤੁਲ ਰਾਮ ਨਾਮ ਵਿਚਾਰ
2: ਨਾਨ ਗੁਰਮੁਖ ਨਾਮ ਜਪੀਏ ਇੱਕ ਵਾਰ
1: ਨੋ ਖੰਡ ਪ੍ਰਿਥਵੀ ਸੇ ਫਿਰੇ ਚਿਰ ਜੀਵੇ
2: ਮਹਾਦਾਸ ਪੀਸਰ ਥੀਵੇ
1: ਅਗਨ ਮਾਹੇ ਹੋਮਤ ਪ੍ਰਾਣ
2: ਕੰਨ ਕਾ ਸਭ ਹੈ ਵਰਪੁਮ ਦਾਨ
1: ਨਿਓਲੀ ਕਰਮ ਕਰੇ ਬੋ ਆਸਨ
2: ਜੈਨ ਮਾਰਗ ਸੰਜਮ ਸਦਨ
1: ਨਿਮਖ ਨਿਮਖ ਕਰ ਸ੍ਰੀ ਕਟਾਵੇ
2: ਤਾਪੀ ਹਮੇ ਮੇਲ ਨਾ ਜਾਵੇ
1: ਹਰ ਕੇ ਨਾਮ ਸੰਸਰ ਕਛ ਨਾਹੀ
2: ਨਾਨ ਗੁਰਮੁਖ ਨਾਮ ਜਪਤ ਗਤ ਪਾਹੇ
1: ਮਨ ਕਾਮਨਾ ਤੀਰ ਦੇ ਛੁਟੇ
2: ਗਰਗ ਮਨ ਨਾ ਮਨ ਤੇ ਉੱਠੇ
1: ਸੋਚ ਕਰੇ ਦਿਨ ਸਾ ਰਾਤ
2: ਮਨ ਕੇ ਮੈਲ ਨਾ ਤਨ ਤੇ ਜਾਤ
1: ਇਸ ਦੇਹ ਕੋ ਬਸ ਬਹੁ ਸਾਥ ਨਾ ਕਰੇ
2: ਮਨ ਤੇ ਕਬੂ ਨਾ ਵਿਖਿਆ ਟਰੇ
1: ਜਲ ਤੋ ਬੇ ਬਹੁ ਦੇ ਅਨੀਤ
2: ਸੋਤ ਕਹਾਂ ਹੋਏ ਕਾਚੀ ਪੀਤ
1: ਮਨ ਹਰ ਕੇ ਨਾਮ ਕੀ ਮਹਿਮਾ ਊਚ
2: ਨਾਨਕ ਨਾਮ ਉਧਰੇ ਪਤਤ ਵਾ ਮੂਚ
1: ਬਹੁ ਸਮ ਜੰਗ ਕਾ ਪੋ ਵਿਆਪ
2: ਅੰਤ ਯਤਨ ਤ੍ਰਿਸ਼ਨਾ ਤਰਪੇ
1: ਵੇਖ ਅਨੇਕ ਅਗਨੀ ਪੁਜੇ
2: ਕੋੜ ਪਾਪ ਦਰਗੇ ਨੇ ਸਿਜੇ
1: ਸੂਸ ਨਾਹੀ ਉਪਿਆਲ
2: ਮੋਹੇ ਵਿਆਪੇ ਮਾਇਆ ਜਲ
1: ਅਬਰ ਕਰਤੂ ਸਗਲੀ ਜਮਦਾਨੇ
2: ਗੋਬਿੰਦ ਮਿਲ ਤਲ ਨਹੀਂ ਮੰਨੇ
1: ਹਰ ਕਾ ਨਾਮ ਜਬ ਦੁਖ ਜਾਏ
2: ਨਾਨਕ ਬੋਲੇ ਸਹਿ ਸਵਾਏ
1: ਚਾਰ ਪਦਾਰਥ ਜੇ ਕੋ ਮੰਗੇ
2: ਸਾਜਨਾ ਕੀ ਸੇਵਾ ਲਗੇ
1: ਜੇ ਕੋ ਆਪਣਾ ਦੁਖ ਮਿਟਾਵੇ
2: ਹਰ ਹਰ ਨਾਮ ਹਿਰਦੇ ਸਦ ਗਾਵੇ
1: ਜੇ ਕੋ ਆਪਣੀ ਸੋਭਾ ਲੋਰੇ
2: ਸਾ ਸੰਗੇ ਹਮੇ ਛੋਰੇ
1: ਜੇ ਕੋ ਜਨਮ ਮਰਨ ਤੇ ਡਰੇ
2: ਸਾਜਨਾ ਕੀ ਸ਼ਰਨੇ ਪਰੇ
1: ਜੇ ਜਨ ਕੋ ਪ੍ਰਭ ਦਾਸ ਪਿਆਸਾ
2: ਨਾਨਕ ਤਾਂ ਕੇ ਵਲ ਵਲ ਜਸ
1: ਸਗਲ ਪੁਰਖ ਮੈਂ ਪੁਰਖ ਪ੍ਰਧਾਨ
2: ਸਾ ਸੰਗ ਜਾਂ ਕਾ ਮਿਟੇ ਅਭਮਾਨ
1: ਆਪਸ ਕੋ ਜੋ ਜਾਣੀ ਚਾ
2: ਸੋ ਗਨੀਏ ਸਭ ਤੇ ਉੱਚਾ
1: ਜਾ ਕਾ ਮਨ ਹੋਏ ਸਗਲ ਕੀ ਰੀਨਾ
2: ਹਰ ਹਰ ਨਾਮ ਤੇਨ ਘਟ ਘਟ ਚੀਨਾ
1: ਮਨ ਆਪਣੇ ਤੇ ਬੁਰਾ ਮਿਟਾਨਾ
2: ਵੇਖੇ ਸਗਲ ਸੇ ਸਾਜਨਾ
1: ਸੁਖ ਦੁਖ ਜਾਨ ਸਮ ਦ੍ਰਿਸ਼ਟੀ ਤਾ
2: ਨਾਨਕ ਪਾਪ ਪੁੰਨੇ ਲਿਪਾ
1: ਨਿਰ ਤਨ ਕੋ ਤਨ ਤੇਰੋ ਨਾਮ
2: ਨਿਥਾਵੇ ਕੋ ਨਾ ਤੇਰਾ ਥਾਉ
1: ਮਨ ਕੋ ਪ੍ਰਭ ਤੇਰੋ ਮਾਨ
2: ਸਗਲ ਘਟਾ ਕੋ ਦੇਵੋ ਦਾਨ
1: ਕਰਨ ਕਰਾਵਨ ਹਰ ਸਵਾਮੀ
2: ਸਗਲ ਘਟਾ ਕੇ ਅੰਤਰ ਜਾਮੇ
1: ਆਪਣੀ ਗਤਮਿਤ ਜਾਨੋ ਆਪੇ
2: ਆਪਣ ਸੰਗ ਪ੍ਰਵਰਤੇ
1: ਉਮਰੀ ਉਸਤੁਤ ਤੁਮ ਤੇ ਹੋਏ
2: ਨਾਨਕ ਅਵਰ ਨਾ ਜਾਣੇ ਸੋਏ
1: ਸਰਵ ਧਰਮ ਸੇਸ ਧਰਮ
2: ਹਰ ਕੋ ਨਾਮ ਜਪ ਨਿਰਮਲ ਕਰਮ
1: ਕਿਰਿਆ ਮੈਂ ਉੱਤਮ ਕਰਿਆ
2: ਸਾ ਸੰਗ ਧਰਮ ਹਿਰਿਆ
1: ਸਗਲ ਉਦਮ ਹੈ ਉਦਮ ਭਲਾ
2: ਹਰ ਕਾ ਨਾਮ ਜਪੋ ਜੇ ਸਦਾ
1: ਸਗਲ ਬਾਣੀ ਮੈਂ ਅੰਮ੍ਰਿਤ ਬਾਣੀ
2: ਹਰ ਕੋ ਜਸ ਸਨ ਬਖਾਨੇ
1: ਸਗਲ ਥਾਨ ਤੇ ਉੱਤਮ ਥਾਨ
2: ਨਾਨਕ ਜੇ ਕਟ ਬਸੇ ਹਰ

0: ਤੂੰ ਸਾਸ ਵਾਰ ਸਿੰਗਾਰਿਆ
1: ਗਰਭ ਅਗਮੇ ਜਿਨੇ ਵਾਰਿਆ
0: ਬਾਬ ਵਿਸਤਾ ਤੁਝੇ ਪਿਆਰੇ ਦੂਤ
1: ਪਰ ਜੋਬਨ ਭੋਜਨ ਸੁਖ ਸੁਧ
0: ਦਿਲ ਪਿਆਉ ਉੱਪਰ ਸਾਖ ਸਹਿਣ
1: ਮੁਖ ਪਿਆਉ ਬੈਠ ਕੋ ਦੇਣ
0: ਨਿਰਗੁਣ ਗੁਣ ਕਛੁ ਨ ਬੁਝੇ
1: ਬਖਸ਼ ਲੈ ਉਤੋਂ ਨਾਨਕ ਸਿਜੇ
0: ਜੈ ਪ੍ਰਸਾਦ ਤਾਰ ਉਪ ਸੁਖ ਵਸੇ
1: ਸਤ ਪ੍ਰਾਤ ਮੀਤ ਬੰਤਾ ਸੰਗ ਹਸੇ
0: ਜੈ ਪ੍ਰਸਾਦ ਪੀਵੇ ਸੀਤਲ ਜਲਾ
1: ਸੁਖਦਾਈ ਪਵਨ ਪਾਵ ਕਮੁਲਾ
0: ਜੈ ਪ੍ਰਸਾਦ ਪੋਗੇ ਸਭ ਰਸਾ
1: ਸਗਲ ਸਮਗਰੀ ਸੰਗ ਸਾਥ ਵਸਾ
0: ਜਿਨੇ ਹਸਤ ਭਾਵ ਕਰਨੀ ਤੇ ਰਸਨਾ
1: ਤਿਸੇ ਤਿਆਗ ਅਵਰ ਸੰਗ ਰਚਨਾ
0: ਐਸੇ ਦੁਖ ਮੂੜ ਅੰਦਰ ਵਿਆਪੇ
1: ਨਾਨਕ ਕਾਲ ਲਿਓ ਉਪਰੇ ਵਿਆਪੇ
0: ਆਦ ਅੰਤ ਜੋ ਰਾਖਨ ਹਾਰ
1: ਤਿਸੇ ਪ੍ਰੀਤਨ ਕਰੇ ਗਵਾਰ
0: ਜਾਕੇ ਸੇਵਾ ਨਵਨ ਪਾਵੇ
1: ਤਾਸੇ ਮੋੜਾ ਮਨ ਨਹੀਂ ਲਾਵੇ
0: ਜੋ ਠਾਕੁਰ ਸਾ ਸਦਾ ਹਜੂਰੇ
1: ਤਾਂ ਕੋ ਅੰਦਾ ਜਾਣਤ ਦੂਰੇ
0: ਜਾਕੇ ਟਹਿਲ ਪਾਵੇ ਦਰਗੇ ਮਾਨ
1: ਤਿਸੇ ਬਸਾਰੇ ਮੁਗਧ ਅਜਾਨ
0: ਸਦਾ ਸਦਾ ਇਹ ਭੁੱਲਨ ਹਾਰ
1: ਨਾਨਕ ਰਾਖਣ ਹਰ ਪਰ
0: ਰਤਨ ਤਿਆਗ ਕੋ ਡਿ ਸੰਗ ਰਚੇ
1: ਸਾਚ ਚੋੜ ਚੋੜ ਸੰਗ ਮੱਚੇ
0: ਜੋ ਸ਼ਨ ਨਾ ਸੋ ਅਸਤਿਰ ਕਰ ਮਾਨੇ
1: ਜੋ ਹੋ ਬਣ ਸੋ ਦੂਰ ਪਰਾਨੇ
0: ਛੋੜ ਜਾਏ ਤਿਸ ਕਾ ਸ਼ਰਮ ਕਰੇ
1: ਸੰਗ ਸਹਾਇ ਤਿਸ ਪਰ ਹਰੇ
0: ਚੰਦਾ ਲੈ ਪਉ ਤਾਰੇ ਤੋਏ
1: ਗਤ ਪ੍ਰੇਤ ਪਾਸਮ ਸੰਗ ਹੋਏ
0: ਅੰਧ ਕੂਪ ਮੈਂ ਪਤ ਵਿਕਰਾਲ
1: ਨਾਨ ਕਾਲ ਲਿਓ ਪ੍ਰਭ ਦਿਆਲ
0: ਕਰਤੂਤ ਪਸੂ ਕੀ ਮਾਂਸ ਜਾਤ
1: ਲੋਕ ਪਚਾਰਾ ਕਰੇ ਦਿਨ ਰਾਤ
0: ਬਾਹਰ ਭੇਖ ਅੰਤਰ ਮਲ ਮਾਇਆ
1: ਛਪਚ ਨਹੀਂ ਕੁਛ ਕਰੇ ਛਪਾਇਆ
0: ਬਾਹਰ ਗਿਆਨ ਧਿਆਨ ਇਸ਼ਨਾਨ
1: ਅੰਤਰ ਵਿਆਪੇ ਲੋ
0: ਪਰਬਤ ਪਰ ਭਵਨ
1: ਨਹੀਂ ਹੋਤ ਵਹਾਂ ਉਸ ਗਵਨ
0: ਕਰਤਾਰ ਕਰਨਾ ਮੈਂ ਦੀਨ ਬੇਨਤੀ ਕਰੇ
1: ਨਾਨ ਤੁਮਰੇ ਕਿਰਪਾ ਤਰੇ
0: ਸੰਗ ਸਹਾਈ ਸੁਭਾ ਬਿਨਾ ਚੀਨ
1: ਜੋ ਵੈ ਰਾਏ ਤਾਂ ਸਿਉ ਪ੍ਰੀਤ
0: ਬਲੂਆ ਕੇ ਗ੍ਰਹਿ ਪੀਤਰ ਬਸੇ
1: ਅੰਧ ਕੇਲ ਮਾਇਆ ਰੰਗ ਰਸੇ
0: ਦ੍ਰਿੜਕਾ

0: ਲਿਓ ਆਪਣ ਘਰ ਕਰਮਾ
1: ਗੁਰੂ ਠਾਕੁਰ ਤੂੰ ਪ੍ਰੇ ਅਰਦਾਸ
0: ਜੋ ਪਿੰਡ ਸਭ ਤੇਰੀ ਰਾਸ
1: ਮਤ ਤਾਹਮ ਬਾਰਕ ਤੇਰੀ
0: ਤੁਮਰੇ ਕਿਰਪਾ ਮੈਂ ਸੁਖ ਕਨੇਰੇ
1: ਕੋਈ ਨਾ ਜਾਣੇ ਤੁਮਰਾ ਅੰਤ
0: ਉੱਚੇ ਤੇ ਉੱਚਾ ਭਗਵੰਤ
1: ਸਗਲ ਸਮਰੀ ਤੁਮਰੇ ਸੂਤਰ ਧਾਰੀ
0: ਤੁਮ ਤੇ ਹੋਏ ਸੋ ਆਗਿਆ ਕਰੇ
1: ਤੁਮਰੀ ਗਤ ਮਿਤ ਤੁਮ ਹੀ ਜਾਣੇ।

0: ਅਸ਼ਟਪਤਿ
1: ਦਸ ਵਸਤੂ ਲੈ ਪਾਛੇ ਪਾਵੇ
0: ਏਕ ਵਸ ਕਰਨ ਬਖੋਟ ਗਵਾਵੇ
1: ਏਕ ਪੀਣਾ ਦੇ ਦਸ ਪੀਹੇ ਲੈ
0: ਤਾਂ ਮੋੜਾ ਕੋ ਕਹਾਂ ਕਰੇ
1: ਇਸ ਹੱਕ ਸੋ ਨਾਹੀ ਚਾਰਾ
0: ਤਾਂ ਕੋ ਕਿਜੇ ਸਰ ਨਮਸਕਾਰ
1: ਜਾਕੇ ਮਨ ਲਾਗਾ ਪ੍ਰਮਿਠਾ
0: ਸਰਬ ਸੁਖ ਤਾਂ ਮਨ ਬੁੱਠਾ
1: ਜਿਨ ਆਪਣਾ ਹੁਕਮ ਮਨਾਇਆ
0: ਸਰਬ ਸੁਖ ਨਾਨਕ ਤਨ ਪਾਇਆ
1: ਅਗੰਤ ਸਾਹ ਆਪਣੇ ਦੇ ਰਾਸ
0: ਹਾਥ ਪ੍ਰੀਤ ਵਰਤੇ ਅੰਧ ਲਾਸ
1: ਆਪਣੀ ਅਮਾਨ ਕਸ਼ ਬਹੁ ਸਵਲੇ
0: ਅਗਿਆਨੀ ਮਨ ਰੋਸ ਕਰੇ
1: ਆਪਣੀ ਪ੍ਰਤੀਤ ਅਭੀ ਖੋਵੇ
0: ਬੋਰਸ ਕਾ ਵਿਸ਼ਵਾਸ ਨਾ ਹੋਵੇ
1: ਜਿਸਕੀ ਬਸਤ ਸਾਗਿਆ ਰਾਖੇ
0: ਪ੍ਰਭ ਕੀ ਆਗਿਆ ਮਾਨੇ ਮਾਥੇ
1: ਉੱਤੇ ਚੌਗਨ ਕਰੇ ਨਿਹਾਲ
0: ਨਾਨਕ ਸਾਹਿਬ ਸਦਾ ਦਿਆਲ
1: ਅਨਕ ਭਾਤ ਮਾਇ ਕੇ ਹੇਤ
0: ਸਰਪਤ ਹੋਵੇ ਜਾਨ ਅਨਿਤ
1: ਫਿਰ ਕੀ ਛਾਇਆ ਸੋ ਰੰਗ ਲਾਵੇ
0: ਉਹ ਬਿਨਸੇ ਉਹ ਮਨ ਪਛਤਾਵੇ
1: ਜੋ ਦਿਸੇ ਸੋ ਚਾਲਨ ਹਾਰ
0: ਲਾਭ ਟੇ ਉਤਾ ਅੰਦਨ ਧਾਰ
1: ਉਤਾਊ ਸੋ ਜੋ ਲਾਵੇ ਨਹਿ
0: ਤਾਂ ਕੋ ਹੱਥ ਨ ਆਵੇ ਕੇ
1: ਮਨ ਹਰ ਕੇ ਨਾਮ ਕੀ ਪ੍ਰਤੀ ਮਨ ਹਰ ਕੇ ਨਾਮ ਕੀ ਪ੍ਰਤੀ ਸੁਖਦਾਈ
0: ਕਰ ਕਿਰਪਾ ਨਾਨਕ ਆਪ ਲੈ ਲਾਏ
1: ਮਿੱਥਿਆ ਤਨ ਤਨ ਕੁਟੰਬ ਸਵਾਇਆ
0: ਮਿੱਥਿਆ ਹਮੇ ਮਮਤਮ
1: ਮਿੱਥਿਆ ਰਾਜ ਹੋਵਨ ਤਨ ਮਾਲ ਮਿੱਥਿਆ ਰਥ ਹਸਤੀ ਅਸ ਵਸਤਰਾ
0: ਮਿੱਥਿਆ ਰੰਗ ਸਮਾਇਆ ਪੇ ਹਸਤ
1: ਮਿੱਥਿਆ ਤ੍ਰੋ ਮੋਹ ਅਵਮਾਨ
0: ਮਿੱਥਿਆ ਆਪਸ ਉੱਪਰ ਕਰਤ ਗਵਾਨ
1: ਅਸਤਿਰ ਭਗ ਸਾਧ ਕੀ ਸਰਨ
0: ਨਾਨਕ ਜਪਿਆ ਜੀਵੇ ਹਰ ਕੇ ਚਰਨ
1: ਮਿੱਥਿਆ ਸਭਨ ਪਰ ਨਿੰਦਾ ਸੁਣ
0: ਹੈ ਮਿੱਥਿਆ ਹਸ ਪਰ ਦਰ ਕੋ ਹਿਰੇ
1: ਮਿੱਥਿਆ ਨੇਤਰ ਪੇਖਤ ਪਰ ਤੇਰੇ ਰੂਪਾਤ
0: ਮਿੱਥਿਆ ਰਸਨਾ ਭੋਜਨ ਅਨ ਸਵਾਦ
1: ਮਿੱਥਿਆ ਚੰਨ ਪਰ ਵਿਕਾਰ ਕੋ ਧਾਵ ਹੈ
0: ਮਿੱਥਿਆ ਮਨ ਪਰ ਲੋਭ ਲਵਾਵੇ
1: ਮਿੱਥਿਆ ਤਾਨੀ ਪਰ ਉਪਕਾਰਾ
0: ਮਿੱਥਿਆ ਵਾਸ ਲੇ ਤੇ ਵਿਕਾਰਾ
1: ਬਿਨ ਬੂਝੇ ਮਿੱਥਿਆ ਸਭ ਹੈ
0: ਸਫਲ ਦੇ ਨਾਨਕ ਹਰ ਹਰ ਨਾਮ ਲੈ
1: ਕੀਰਤੀ ਸਾਖਤ ਕੀ ਆਰ ਜਾ
0: ਸਾਚ ਬਿਨਾ ਕਹਿ ਹੋਵੇ ਸੁੱਚਾ
1: ਮਿੱਥਾ ਨਾਮ ਬਿਨਾ ਤਾਂ ਆਨੰਦ
0: ਮੁਖ ਆਵਤ ਤਾਂ ਕੇ ਦੁਰਗੰਧ
1: ਬਿਨ ਸਿਮਰਨ ਦੇ ਨੈਣ ਬੇਥਾ ਬਿਹਾਏ
0: ਮੇਕ ਬਿਨਾ ਜਿਉਂ ਖੇਤੀ ਜਾਏ
1: ਗੋਬਿੰਦ ਭਜਨ ਬਿਨ ਬੇਥੇ ਸਭ ਕਾਮ
0: ਜਿਉਂ ਕਿਰਪਨ ਕੇ ਨਿਰਾਰਥ ਦਾਮ
1: ਤਨ ਤਨ ਤੇ ਜਾਂ ਜਹ ਘਟ ਬਸਿਓ ਹਰ ਨਾਮ
0: ਨਾਨਕ ਤਾਂ ਕਹਿ ਵਲ ਵਲ ਜਾਓ
1: ਰਹਿਤ ਅਵਰ ਕਸ਼ ਅਵਰ ਕਮਾਵਤ
0: ਮਾਨੇ ਪ੍ਰੇਤ ਮੁਖੋਂਗੰਡ ਲਾਵਤ
1: ਜਾਨਨ ਹਰ ਪ੍ਰਭੂ ਪ੍ਰਬੀਨ
0: ਬਾਹਰ ਭੇਖਣਾ ਕਾਹੂ ਪੀਣਾ
1: ਅਵਰ ਉਪਦੇਸੇ ਆਪ ਨਾ ਕਰੇ
0: ਆਪ ਤੇ ਜਾਪ ਜਨਮੇ ਮਰੇ
1: ਜਿਸਕੇ ਅੰਤਰ ਵਸੇ ਨਿਰੰਕਾਰ
0: ਜਿਸਕੇ ਸੇਖ ਤਰੇ ਸੰਸਾਰ
1: ਜੋ ਤੂੰ ਪਾਉਨੇ ਭਿੰਨ ਪ੍ਰਭ ਜਾਤਾ
0: ਨਾਨ ਕੁੰਜਨ ਚਰਨ ਪ੍ਰਤ
1: ਕਰੋ ਬੇਨਤੀ ਪਾਰ ਬ੍ਰਹਮ ਸਭ ਜਾਣੇ
0: ਆਪਣਾ ਧੀਆ ਆਪੇ ਮਾਨੇ
1: ਆਪੇ ਆਪ ਆਪ ਕਰ ਤਿਨ ਬੀਰਾ
0: ਕਿਸੇ ਦੂਰ ਜਨਾਬ ਕਿਸੇ ਬਜਾਬ ਧਨੇਰਾ
1: ਉਪਾਵ ਸਨਮ ਸੰਗ ਤੇ ਰਹਿਤ
0: ਸਭ ਕੋ ਜਾਣੇ ਆਤਮ ਕੀ ਰਹਿਤ
1: ਜਿਸ ਭਾਵੇ ਤਿਸ ਲੈ ਲਾਲਾਏ
0: ਥਾਨ ਥਰੰਤਰ ਇਹ ਸਮਾਏ
1: ਸੋ ਸੇਵਕ ਜਿਸ ਕਿਰਪਾ ਕਰੀ
0: ਨਿਮਖ ਨਿਮਖ ਜਪ ਨਾਨਕ

0: ਸਾਕਰ ਕੋ ਰਖ ਮਨ ਮਾਹੇ
1: ਜੈ ਪ੍ਰਸਾਦ ਸੁਗੰਧਨ ਲਾਵੇ
0: ਤਿਸ ਕੋ ਸਮਰਥ ਪਰਮਗਤ ਪਾਵੇ
1: ਜੈ ਪ੍ਰਸਾਦ ਵਸੇ ਸੁਖ ਮੰਦਰ
0: ਤਿਸੇ ਧਿਆਏ ਸਦਾ ਮਨ ਅੰਦਰ
1: ਜੈ ਪ੍ਰਸਾਦ ਗ੍ਰਹਿ ਸੰਗ ਸੁਖ ਵਸਨਾ
0: ਆਠ ਪੈਰ ਸਿਮਰਤ ਸਰਸਨਾ
1: ਜੈ ਪ੍ਰਸਾਦ ਰੰਗ ਰਸ ਭੋਗ
0: ਨਾਨਕ ਸਦਾ ਧਿਆਈਏ ਧਿਆਵਣ ਯੋਗ
1: ਜੈ ਪ੍ਰਸਾਦ ਪਾਠ ਪਨੰਬਰ ਹੰਡਾਵੇ
0: ਤਿਸੇ ਧਿਆ ਕਤ ਅਵਰ ਲਵਾਵੇ
1: ਜੈ ਪ੍ਰਸਾਦ ਸੁਖ ਸੇਸ ਹੋਈ ਜੈ
0: ਮਨ ਆਠ ਪੈਰ ਤਾਂ ਕਾ ਜਸ ਗਵੀਜੇ
1: ਜੈ ਪ੍ਰਸਾਦ ਤੁਝ ਸਭ ਕੋ ਮਾਨੇ
0: ਮੁਖ ਤਾਂ ਕੋ ਜਸ ਰਸਨ ਬਖਾਨੇ
1: ਜੈ ਪ੍ਰਸਾਦ ਤੇਰੋ ਰਹਿਤਾ ਧਰਮ
0: ਮਨ ਸਦਾ ਧਿਆਏ ਕੇਵਲ ਪਾਰ ਬ੍ਰਹਮ
1: ਰੱਬ ਜੀ ਜਬਰਦਾਰ ਗੇ ਮਾਨ ਪਾਵੇ
0: ਨਾਨਕ ਪਾਸੇ ਤੇ ਕਰ ਜਾਵੇ
1: ਜੈ ਪ੍ਰਸਾਦ ਰੋਗ ਕੰਚਨ ਦੇਹੀ
0: ਲਿਬਲਾਵੋ ਤਿਸ ਰਾਮ ਸਨੇਹ
1: ਜੈ ਪ੍ਰਸਾਦ ਤੇਰਾ ਉਲਾ ਰਹਿਤਾ

0: ਗਿਆਨ ਨੀ ਲੈ ਕਾਰਤ ਬੰਦਾ
1: ਬ੍ਰਹਮ ਗਿਆਨੀ ਕਹਿ ਹੋਏ ਸੋ ਫਲਾ
0: ਬ੍ਰਹਮ ਗਿਆਨੀ ਸੋ ਫਲ ਫਲਾ
1: ਬ੍ਰਹਮ ਗਿਆਨੀ ਸੰਗ ਸਗਲ ਉਧਾਰ
0: ਨਾਨਕ ਬ੍ਰਹਮ ਗਿਆਨੀ ਜਪੇ ਸਗਲ ਸੰਸਾਰ
1: ਬ੍ਰਹਮ ਗਿਆਨੀ ਕੇ ਰੰਗ
0: ਬ੍ਰਹਮ ਗਿਆਨੀ ਕੇ ਵਸੇ ਪ੍ਰਭ ਸੰਗ
1: ਬ੍ਰਹਮ ਗਿਆਨੀ ਕੇ ਨਾਮ ਆਧਾਰ
0: ਬ੍ਰਹਮ ਗਿਆਨੀ ਕੇ ਨਾਮ ਪਰਿਵਾਰ
1: ਬ੍ਰਹਮ ਗਿਆਨੀ ਸਦਾ ਸਾਥ ਜਾਗਤ ਹੈ
0: ਬ੍ਰਹਮ ਗਿਆਨੀ ਐਨ ਰੂਪ ਜਾਗਤ
1: ਬ੍ਰਹਮ ਗਿਆਨੀ ਕੇ ਮਨ ਪਰਮਾਨੰਦ
0: ਬ੍ਰਹਮ ਗਿਆਨੀ ਕੇ ਕਰ ਸਦਾ ਆਨੰਦ
1: ਬ੍ਰਹਮ ਗਿਆਨੀ ਸੁਖ ਸਹਿ ਨਿਵਾਸ
0: ਨਾਨਕ ਬ੍ਰਹਮ ਗਿਆਨੀ ਕਾ ਨਹੀਂ ਵਿਨਾਸ
1: ਬ੍ਰਹਮ ਗਿਆਨੀ ਬ੍ਰਹਮ ਕਾ ਬੇਤਾ
0: ਬ੍ਰਹਮ ਗਿਆਨੀ ਏਕ ਸੰਗਤ
1: ਬ੍ਰਹਮ ਗਿਆਨੀ ਕੇ ਹੋਏ ਅਚਿੰਤ
0: ਬ੍ਰਹਮ ਗਿਆਨੀ ਕਾ ਨਿਰਮਲ ਮੰਤ
1: ਬ੍ਰਹਮ ਗਿਆਨੀ ਜਿਸ ਕਰੇ ਪ੍ਰਭਾਪ
0: ਬ੍ਰਹਮ ਗਿਆਨੀ ਕਾ ਵਟ ਪ੍ਰਤਾਪ
1: ਬ੍ਰਹਮ ਗਿਆਨੀ ਕਾ ਦਾਸ ਵਟ ਭਾਗੀ ਪਾਈਏ
0: ਬ੍ਰਹਮ ਗਿਆਨੀ ਕੋ ਬਲ ਬਲ ਜਾਈਏ
1: ਬ੍ਰਹਮ ਗਿਆਨੀ ਕੋ ਖੋਜ ਮਹੇਸ਼ਰ
0: ਨਾਨਕ ਬ੍ਰਹਮ ਗਿਆਨੀ ਆ ਪਰਮੇਸ਼ਰ
1: ਬ੍ਰਹਮ ਗਿਆਨੀ ਕੀ ਕੀਮਤ ਹੈ
0: ਬ੍ਰਹਮ ਗਿਆਨੀ ਕੇ ਸਗਲ ਬਨਵਾ ਹੈ
1: ਬ੍ਰਹਮ ਗਿਆਨੀ ਕਾ ਕੌਣ ਜਾਣੇ ਭੇਦ
0: ਬ੍ਰਹਮ ਗਿਆਨੀ ਕੋ ਸਦਾ ਦੇਸ
1: ਬ੍ਰਹਮ ਗਿਆਨੀ ਕਾ ਕਥੇ ਨ ਜਾਏ ਤਾਖਰ
0: ਬ੍ਰਹਮ ਗਿਆਨੀ ਸਰਬ ਕਾ ਠਾਕਰ
1: ਬ੍ਰਹਮ ਗਿਆਨੀ ਕੀ ਮਤ ਖੋਨ ਬਖਾਨੇ
0: ਬ੍ਰਹਮ ਗਿਆਨੀ ਕੀ ਗਤ ਬ੍ਰਹਮ ਗਿਆਨੀ ਜਾਣੇ
1: ਬ੍ਰਹਮ ਗਿਆਨੀ ਕਾ ਅੰਤ ਨ ਪਾਰ
0: ਨਾਨਕ ਬ੍ਰਹਮ ਗਿਆਨੀ ਕੋ ਸਦਾ ਨਮਸਕਾਰ
1: ਬ੍ਰਹਮ ਗਿਆਨੀ ਸਭ ਸਿਸ਼ ਕਾ ਕਰਤਾ
0: ਬ੍ਰਹਮ ਗਿਆਨੀ ਸਜੀਵੇ ਨੇ ਮਾਤਾ
1: ਬ੍ਰਹਮ ਗਿਆਨੀ ਮੁਕਤ ਜੁਗ ਜੀ ਕਾ ਦਾਤਾ
0: ਬ੍ਰਹਮ ਗਿਆਨੀ ਪੂਰਨ ਪੁਰਖ ਵਿਦਾਤਾ
1: ਬ੍ਰਹਮ ਗਿਆਨੀ ਅਨਾਥ ਕਾ ਨਾਥ
0: ਬ੍ਰਹਮ ਗਿਆਨੀ ਕਾ ਸਭ ਉੱਪਰ ਹੱਥ
1: ਬ੍ਰਹਮ ਗਿਆਨੀ ਕਾ ਸਗਲ ਕਾਰ
0: ਬ੍ਰਹਮ ਗਿਆਨੀ ਆਪ ਨਿਰੰਕਾਰ
1: ਬ੍ਰਹਮ ਗਿਆਨੀ ਕੀ ਸੋਭਾ ਬ੍ਰਹਮ ਗਿਆਨੀ ਬਣੀ
0: ਨਾਨਕ ਬ੍ਰਹਮ ਗਿਆਨੀ

0: ਸਰਵਗਲੇ ਅਸ਼ਟਪਤੇ
1: ਜਿਸਕੇ ਅੰਤਰ ਆਯਮਾਨ
0: ਸੋ ਨਰ ਪਾਤੇ ਹੋ ਬਸਵਾਨ
1: ਹੋ ਜਾਣੇ ਮੈਂ ਜੋਵਨ ਬੰਤ
0: ਸੋ ਹੋ ਸ੍ਰਿਸ਼ਟਾ ਕਾ ਜੰਤ
1: ਆਪਸ ਕੋ ਕਰਮ ਬੰਤ ਕਹਾਵੇ
2: ਜਨ ਮਰੇ ਵੋ ਜੋਨ ਪਰਮਾਵੇ
1: ਕਾਨ ਪੂਮ ਕਾ ਜੋ ਕਰੇ ਗੁਮਾਨ
0: ਸੋ ਮੂਰਖਨ ਦਾ ਗਿਆਨ
1: ਪਰ ਕਿਰਪਾ ਜਿਸਕੇ ਹਿਰਦੇ ਗਿਰੀ ਪਿਵਸਾ
0: ਨਾਨਕਿਆ ਮੁਕਤਾ ਕੇ ਸੁਖ ਪਾਵੇ
1: ਧਨਵੰਤਾ ਹੋਏ ਕਰ ਗਰਵਾਵੇ
0: ਕਰਨ ਸਮਾਨ ਕੋ ਸੰਗ ਨ ਜਾਵੇ
1: ਹੋ ਲਸਕਰ ਮਾਨ ਕੋ ਉਪਰ ਕਰਿਆ
2: ਪਾਗ ਮਿੱਤਰਤਾ ਕਾ ਹੋਏ ਬਨਾਸ
1: ਸਭ ਤੇ ਆਪ ਜਾਣੇ ਬਲਵੰਤ
2: ਕਿਨਵੇਂ ਹੋਏ ਜਾਏ ਪਸਵੰਤ
1: ਕਿਸਨ ਵਧੇ ਆਪ ਹੰਕਾਰੀ
0: ਤਰਨ ਰਾਇ ਤਿਸ ਕਰੇ ਖੋਰੀ
1: ਗੁਰ ਪ੍ਰਸਾਦ ਜਾ ਕਾ ਮਿਟੇ ਮਾਨ
0: ਸੋਜਨ ਨਾਨਕ ਦਰਗੇ ਪ੍ਰਵਾਨ
1: ਮੋਟ ਕਰਮ ਕਰੇ ਹੋ ਤਾਰੇ
0: ਜਨ ਭਾਵੇ ਸਗਲੇ ਵਿਰ ਥਾਰੇ
1: ਅਨਕ ਤਪੱਸਿਆ ਕਰੇ ਅਹੰਕਾਰ
0: ਨਾਰਕ ਸੁਰ ਫਿਰ ਫਿਰੇ ਅਵਤਾਰ
1: ਅਨਕ ਜਤਨ ਕਾ ਆਤਮ ਨਹੀਂ ਦਰਵੇ

0: ਅਸ਼ਟਪਦੀ
1: ਸੰਤ ਕੇ ਦੁਖਨ ਔਰ ਜਾ ਘਟੈ
0: ਸੰਤ ਕੇ ਦੁਖਨ ਜਮਤੇ ਨਹੀਂ ਛੁਟੇ
1: ਸੰਤ ਕੇ ਦੁਖਨ ਸੁਖ ਸਭ ਜਾਏ
0: ਸੰਤ ਕੇ ਦੁਖਨ ਨਰਕ ਮੇ ਪਾਏ
1: ਸੰਤ ਕੇ ਦੁਖਨ ਮਤ ਹੋਏ ਮਲੀਨ
0: ਸੰਤ ਕੇ ਦੁਖਨ ਸੁਭਤੇ ਹੀਨ
1: ਸੰਤ ਕੇ ਹਤੇ ਕੋ ਰੱਖੇ ਨਾ ਕੋਈ
0: ਸੰਤ ਕੇ ਦੁਖਨ ਤਾਂ ਪ੍ਰਸ਼ਟ ਹੋਏ
1: ਸੰਤ ਕਿਰਪਾਲ ਕਿਰਪਾ ਜੇ ਕਰੇ
0: ਨਾਨਕ ਸੰਸਾਰ ਨਿੰਦਕ ਵੀ ਕਰੇ
1: ਸੰਤ ਕੇ ਦੁਖਨ ਤੇ ਮੁਖ ਭਵੇ
0: ਸੰਤਨ ਕੇ ਦੁਖਨ ਕਾ ਅਗਿਓ ਲਵੇ
1: ਸੰਤ ਕੇ ਦੁਖਨ ਸਰਬ ਜੋਨ ਪਾਏ
0: ਸੰਤ ਕੇ ਦੁਖਨ ਤਰਗ ਜੋਨ ਕਰਮਾਏ
1: ਸੰਤਨ ਕੇ ਦੁਖਨ ਤ੍ਰਿਸ਼ਨਾ ਮੈਂ ਜਲ
0: ਸੰਤ ਕੇ ਦੁਖਨ ਸਭ ਕੁਸ਼ਲ
1: ਸੰਤ ਕੇ ਦੁਖਨ ਤੇਜ ਸਭ ਜਾਏ
0: ਸੰਤ ਕੇ ਦੁਖਨ ਨੀਚਨ ਜਾਏ
1: ਸੰਤ ਦੁਖੀ ਕਾ ਥਾਂ ਕੋ ਨਾਹੀ
0: ਨਾਨਕ ਸੰਤ ਪਾਵੇ ਤਾਂ ਉਹ ਵੀ ਗਤ ਪਾਏ
1: ਸੰਤ ਕਾ ਨਿੰਦਕ ਮਹਾ ਅਤਾਈ
0: ਸੰਤ ਕਾ ਨਿੰਦਕ ਹੰਟੇ ਖੰਨਾ ਪਾਏ
1: ਸੰਤ ਕਾ ਨਿੰਦਕ ਮਹਾ ਤਿਆਰਾ
0: ਸੰਤ ਕਾ ਨਿੰਦਕ ਪਰਮੇਸ਼ਰ ਮਾਰਾ
1: ਸੰਤ ਕਾ ਨਿੰਦਕ ਰਾਜ ਤੇ ਹੀਨ
0: ਸੰਤ ਕਾ ਨਿੰਦਕ ਦੁਖੀ ਔਰ ਦੀਨ
1: ਸੰਤ ਕੇ ਨਿੰਦਕ ਕੋ ਸਰਬ ਰੋਗ
0: ਸੰਤ ਕੇ ਨਿੰਦਕ ਕੋ ਸਦਾ ਅਭਯੋਗ
1: ਸੰਤ ਕੀ ਨਿੰਦਾ ਦੋਖ ਮੈਂ ਦੋਖ
0: ਨਾਨਕ ਸੰਤ ਪਾਵੇ ਤਾਂ ਉਸ ਕਾ ਪੀ ਹੋਏ ਮੋਖ
1: ਸੰਤ ਕਾ ਦੁਖੀ ਸਦਾ ਪਵਿੱਤਰ
0: ਸੰਤ ਕਾ ਦੁਖੀ ਕਿਸੇ ਕਾ ਨਹੀਂ ਮਿੱਤਰ
1: ਸੰਤ ਕੇ ਦੁਖੀ ਕੋ ਡਾਨ ਲਾਗੇ
0: ਸੰਤ ਕੇ ਦੁਖੀ ਕੋ ਸਭ ਦੇ ਅੱਗੇ
1: ਸੰਤ ਕਾ ਦੁਖੀ ਮਹਾ ਅਹੰਕਾਰ
0: ਸੰਤ ਕਾ ਦੁਖੀ ਸਦਾ ਪੁਕਾਰੇ
1: ਸੰਤ ਕਾ ਦੁਖੀ ਜਨ ਮੈਂ ਮਰੇ
0: ਸੰਤ ਕੇ ਦੁਖਨਾ ਸੁਖ ਦੇ ਤਰੇ
1: ਸੰਤ ਕੇ ਦੁਖੀ ਕੋ ਨਾਹੀ ਠਾਓ
0: ਨਾਨਕ ਸੰਤ ਪਾਵੇ ਤਾਂ ਲੈ ਮਲਾਏ
1: ਸੰਤ ਕਾ ਦੁਖੀ ਅਧ ਬੀਜ ਤੇ ਟੁੱਟੇ
0: ਸੰਤ ਕਾ ਦੁਖੀ ਕਿਤੇ ਕਾਇ ਨਾ
1: ਪਹੁੰਚੇ ਸੰਤ ਕੇ ਦੁਖੀ ਕੋ ਧਿਆਨ ਪਰਮਾਈ
0: ਸੰਤ ਕਾ ਦੁਖੀ ਉਜੜ ਪਾਈਏ
1: ਸੰਤ ਕਾ ਦੁਖੀ ਅੰਤਰ ਤੇ ਥੋਤੇ
0: ਜੋ ਸਾਸ ਮਨਾ ਮਿਰਤ ਕੀ ਲੁਥਾ
1: ਸੰਤ ਕੇ ਦੁਖੀ ਕੀ ਜੜ ਕਿਛ ਨਾ ਹੈ
0: ਆਪਣ ਵੀ ਆਪੇ ਹੀ ਖਾਏ
1: ਸੰਤ ਕੇ ਦੁਖੀ ਕੋ ਅਵਰ ਨ ਰੱਖਣ ਹਾਰ
0: ਨਾਨਕ ਸੰਤ ਪਾਵੇ ਤਾਂ ਲੈ ਹਾਰ
1: ਸੰਤ ਕਾ ਦੁਖੀ ਇਉਂ ਬਿਲਾਏ
0: ਜੋ ਜਲ ਮਹਿਲ ਮਛਲੀ ਤੜਫੜਾਏ
1: ਸੰਤ ਕਾ ਦੁਖੀ ਭੁੱਖਾ ਨਹੀਂ ਰਾਜੇ
0: ਜੋ ਬਾਪ ਕੀ ਤਨ ਤਰਪੇ
1: ਸੰਤ ਕਾ ਦੁਖੀ ਛੁਟੇ ਇਕੇਲਾ
0: ਜੋ ਬਾੜ ਤੇ ਖੇਤ ਮਾਂ ਇੰਦੇਲਾ
1: ਸੰਤ ਕਾ ਦੁਖੀ ਧਰਮ ਤੇ ਰਹਿਤ
0: ਸੰਤ ਕਾ ਦੁਖੀ ਸਮਿਥਿਆ
1: ਕਹਿਤ ਨਿੰਦਕ ਕਾ ਧੁਰ ਹੀ ਪਏ
0: ਨਾਨਕ ਜੋਤਿ ਭਾਵੇ ਸੋਈ ਥਿਆ
1: ਸੰਤ ਕਾ ਦੁਖੀ ਬਿਗੜ ਰੂਪ ਹੋਏ ਜਾਏ
0: ਸੰਤ ਕੇ ਦੁਖੀ ਕੋ ਦਰਗੇ ਮਿਲੇ ਸਜਾਏ
1: ਸੰਤ ਕਾ ਦੁਖੀ ਸਦਾ ਸਹਿਕਾਈ
0: ਸੰਤ ਕਾ ਦੁਖੀ ਨਾ ਮਰੇ ਨਾ ਜਿਵਾਈਏ
1: ਸੰਤ ਕੇ ਦੁਖੀ ਕੀ ਪੂਜੇ ਨਾ ਆਸਾ
0: ਸੰਤ ਕਾ ਦੁਖੀ ਉੱਠ ਚਲੇ ਨਿਰਾਸਾ
1: ਸੰਤ ਕੇ ਦੁਖ ਨਾ ਤ੍ਰਿਸ਼ਟੈ ਕੋਈ
0: ਜੈਸਾ ਭਾਵੇ ਤੈਸਾ ਕੋਈ ਹੋਏ
1: ਕਿਆ ਕਿਰਤ ਨਾ ਮਿਟੈ ਕੋਈ
0: ਨਾਨਕ ਜਾਣੇ ਸੱਚਾ ਸੋਏ
1: ਸਭ ਘਟ ਤਿਸਕੇ ਉਹ ਕਰਨੇ ਹਾਰ
0: ਸਦਾ ਸਦਾ ਤਿਸਕੋ ਨਮਸਕਾਰ
1: ਪ੍ਰਭ ਕੀ ਉਸਤਤ ਕਰੋ ਦਿਨ ਰਾਤ ਸਭ ਕਿਛ ਵਰਤੈ ਤਿਸਕਾ ਕੀ
0: ਜੈਸਾ ਕਰੇ ਤੈਸਾ ਕੋ ਥੀਆ
1: ਆਪਣਾ ਖੇਲ ਆਪ ਕਰਨੇ ਹਾਰ
0: ਦੂਸਰ ਕੌਣ ਕਹੇ ਵਿਚਾਰ
1: ਜਿਸਨੂੰ ਕਿਰਪਾ ਕਰੇ ਤਿਸ ਆਪਣ ਨਾਮ ਦੇ
0: ਵਡਭਾਗੀ ਨਾਨਕ।

0: ਹਰੇ ਮਨ ਮੇਰੇ ਸਦਾ ਹਰ ਜਾਪ
1: ਅਵਨਾਸੀ ਪ੍ਰਭ ਆਪੇ
0: ਆਪ ਆਪਨ ਕੀਆ ਕਛੂ ਨਾ ਹੋਇ
1: ਜਿਸ ਪ੍ਰਾਣੀ ਲੋਚੇ ਕੋਇ
0: ਤਿਸ ਬਿਨ ਨਾਹੀ ਤੇਰੇ ਕਿਛ ਕਾਮ
1: ਗਤ ਨਾਨਕ ਜਾਪੇ ਇਕ ਹਰ ਨਾਮ
0: ਰੂਪ ਬੰਤ ਹੋਏ ਨਾਹੀ ਮੋਹ
1: ਪ੍ਰਭ ਜੀ ਜੋ ਸਗਲ ਕਰਨ ਹੋਵੇ
0: ਧਨਵੰਤਾ ਹੋਏ ਕਿਆ ਕੋ ਗਰਬ ਹੈ
1: ਜਾਂ ਸਭ ਕੁਛ ਤਿਸਕਾਰ ਦੀਆ।

0: ਜਿਉ ਅੰਧਕਾਰ ਦੀਪਕ
1: ਪ੍ਰਗਾਸ ਦੇਖ ਮਨ ਹੋਏ
0: ਜਿਉ ਮਹਾ ਉਦਿਆਨ ਮੈਂ ਮਾਰਗ ਪਾਵੇ
1: ਸਾਧੂ ਸੰਗ ਜੋਤ ਪ੍ਰਗਟਾਵੇ
0: ਤਿੰਨ ਸੰਤਨ ਕੀ ਬਾਛੋ ਤੂੰ
1: ਨਾਨਕ ਕੀ ਹਰ ਲੁਚਾ ਪੂਰ
0: ਮਨ ਮੂਰਖ ਕਾਹੇ ਬਿਲਾਈ
1: ਪੂਰਵ ਲਿਖੇ ਕਾ ਲਿਖਿਆ ਪਾਈਏ
0: ਦੁਖ ਸੁਖ ਪ੍ਰਭ ਦੇਵਨ ਹਾਰ
1: ਅਬਰ ਤਿਆਗ ਤੂੰ ਸੇ ਚਿਤਾਰ
0: ਜੋ ਕਛ ਕਰੇ ਸੋਈ ਸੁਖ ਮਾਨ
1: ਭੁਲਾ ਕਾਹੇ ਫਿਰੇ ਅਜਾਨ
0: ਕੌਣ ਬਸਤ ਆਈ ਤੇਰੇ ਸੰਗ
1: ਲਾਪਟੇ ਹੋ ਰਸ ਲੋਭੀ ਪਤੰਗ
0: ਰਾਮ ਨਾਮ ਜਪ ਹਿਰਦੇ ਮਾਹੀ
1: ਨਾਨਕ ਪਾਸੇ ਤੇ ਕਰ ਜਾਏ
0: ਜਿਸ ਬਖਰ ਕੋ ਲੈਣ ਤੂੰ ਆਇਆ
1: ਰਾਮ ਨਾਮ ਸੰਤਨ ਕਰ ਪਾਇਆ
0: ਤਜ ਮਾਨ ਲਿਓ ਮਨ ਮੋਹ
1: ਰਾਮ ਨਾਮ ਹਿਰਦੇ ਮੈਂ ਤੋਲ
0: ਲਾਦ ਖੇਪ ਸੰਤਾਂ ਸੰਚਾਰ
1: ਅਬਰ ਤਿਆਗ ਲਿਆ ਜੰਜਾਲ
0: ਧਨ ਧਨ ਕਹੇ ਸਭ ਕੋਈ
1: ਮੋਹ ਜਲ ਹਰ ਕਰ ਗਏ ਹੋਏ
0: ਇਹੋ ਬਾਪਾਰ ਬਿਰਲਾ ਬਾਪਾਰ
1: ਨਾਨਕ ਤਾਂ ਕਹੇ ਸਤ ਬਲੇ ਹਰੇ
0: ਚਰਨ ਸਾਧ ਕੇ ਧੋਏ ਧੋਏ ਪੀਓ
1: ਅਰਪ ਸਾਧ ਕੋਈ ਆਪਣਾ ਜੀਓ
0: ਸਾਧ ਕੀ ਧੂਰ ਕਰੋ ਇਸ਼ਨਾਨ
1: ਸਾਧ ਉੱਪਰ ਜਾਈਏ ਕਰਵਾਨ
0: ਸਾਧ ਸੇਵਾ ਵੱਡ ਭਾਗੀ ਪਾਈਏ
1: ਸਾਧ ਸੰਗ ਹਰ ਕੀਰਤਨ ਗਾਈਏ
0: ਅਨਕ ਬਿਗਨ ਤੇ ਸਾਧੂ ਰੱਖੇ
1: ਹਰ ਗੁਣ ਗਾਏ ਅਮਰ ਰਸ ਚੱਖੇ
0: ਓਟ ਗਹੀ

0: ਕਿਸ਼ਤਿਸ ਕਾਉ ਕਰਨੈ
1: ਜੋਗ
0: ਜਪ ਜਨ ਸਦਾ ਸਦਾ ਦਿਨ ਰਹਿਣ ਕਰ ਕਿਰਪਾ ਜਿਸ ਕੋ ਨਾਮ ਦੀਆ
1: ਨਾਨਕ ਸੋਜਨ ਨਿਰਮਲ ਥੀਆ
0: ਕੈ ਮਨ ਗੁਰ ਤੀ ਪ੍ਰਤੀਤ
1: ਜਨ ਆਵੇ ਹਰ ਪ੍ਰਭਜੀਤ
0: ਭਗਤ ਭਗ ਸੁਣੀਐ ਤੇ ਹਲੋ
1: ਜਾ ਕੇ ਹਿਰਦੇ ਕੋ ਹੋਏ
0: ਸੱਚ ਕਰਨੀ ਸੱਚ ਤਾਂ ਕੀ ਰਹਿ
1: ਸੱਚ ਹਿਰਦੇ ਸਤਮੋ ਕਹਿ
0: ਸਾਚੀ ਦ੍ਰਿਸ਼ ਸਾਚਾ ਆਕਾਰ
1: ਸੱਚ ਵਰਤੇ ਸੱਚਾ ਪਸਾਰ
0: ਪਾਰ ਬ੍ਰਹਮ ਜਿਨ ਸੱਚ ਕਰ ਜਤ
1: ਨਾਨਕ ਸੋਜਨ ਸੱਚ ਸਮਤ ਸਲੋਕ
0: ਰੂਪ ਨਰੇਖ ਨਰੰਗ ਕਿਸ਼
1: ਤ੍ਰੈ ਗੁਣ ਤੇ ਪ੍ਰਭ ਭਿੰਨ
0: ਕਿਸੇ ਬੁਝਾਏ ਨਾਨਕਾ
1: ਜਿਸ ਹੋਵੇ ਸੋ ਪ੍ਰਸੰਨ ਅਸ਼ਟਪਦੀ
0: ਅਵਨਾਸੀ ਪ੍ਰਭ ਮਨ ਮੈਂ ਰਾਮ
1: ਮਾਨ ਕੀ ਤੋ ਪ੍ਰੀਤ ਤਿਆਗ
0: ਕਿਸ ਤੇ ਪਰੇ ਨਾਹੀ ਕਿਸ ਕੋਇ
1: ਸਭ ਨਿਰੰਤਰ ਏਕੋ ਸੋਇ
0: ਆਪੇ ਬਿਨਾ ਆਪੇ ਦਾਨ
1: ਗੈਰ ਕਬੀਰ ਗਹੀਰ ਸਜਣਾ

0: ਆਪ ਸਾਚ ਧਾਰੀ ਸਭ ਸਾਚ
1: ਬੋਧ ਆਪਣ ਸੰਗ ਰਾਜ
0: ਤਾਕੀ ਗਤਮਿਤ ਕਹੀ ਨਾ ਜਾ
1: ਦੂਸਰ ਹੋਏ ਤਾ ਸੋਜੀ ਪਾਏ
0: ਜਿਸ ਕਾ ਕੀਆ ਸਭ ਪਰਵਾਨ
2: ਗੁਰ ਪ੍ਰਸਾਦ ਨਾਮ ਕੇ ਹੋ ਜਾਣ
0: ਜੋ ਜਾਣੇ ਤੇ ਸਦਾ ਸੁਖ ਹੋਏ
1: ਆਪ ਮਲਾਏ ਲੈ ਪ੍ਰਭ ਸੋਏ
0: ਉਹ ਧਨਵੰਤ ਕਲਵੰਤ ਪਤਵੰਤ
1: ਜੀਵਨ ਮੁਕਤਿ ਸਰਿਦੇ ਭਗਵੰਤ
0: ਧਨ ਧਨ ਧਨ ਜਾਣ ਆਇਆ
1: ਜਿਸ ਪ੍ਰਸਾਦ ਸਭ ਜਗਤ ਤਰਾਇਆ
0: ਜਾਣ ਆਵਨ ਕਾ ਇਹ ਸਵਾਲ
1: ਜਾਣ ਕੇ ਸਮਚਿਤ ਆਵੇ ਨਾਮ
0: ਆਪ ਮੁਕਤ ਮੁਕਤ ਕਰੇ ਸੰਸਾਰ
2: ਨਾਨਕ ਜਨ ਕੋ ਸਦਾ

0: ਮਿਟ ਗਏ ਬੈਰ ਭੈ ਸਵਰੇ
1: ਅੰਮ੍ਰਿਤ ਨਾਮ ਸਾਧ ਸੰਗ ਲੈਣਾ
0: ਸੋ ਪ੍ਰਸੰਨ ਭੈ ਗੁਰਦੇਵ
1: ਪੂਰਨ ਹੋਇ ਸੇਵਕ ਕੀ ਸੇਵਾ
0: ਆਲ ਜੰਜਾਲ ਵਿਕਾਰ ਤੇ ਰਹਿਤੇ
1: ਰਾਮ ਨਾਮ ਸੁਣ ਰਸਨਾ ਕਹਤੇ
0: ਕਰ ਪ੍ਰਸਾਦ ਦਇਆ ਪ੍ਰਭ ਧਾਰੀ
1: ਨਾਨਕ ਨੇ ਵੇਖੇ ਪਹਾਰੇ
0: ਪ੍ਰਭ ਕੀ ਉਸਤਤ ਕਰੋ ਸੰਤ ਮੀਤ
1: ਸਾਭ ਦਾਨ ਕਾਕਰ ਜੀਤ
0: ਸੁਖਮਨੀ ਸਹਿਜ ਗੋਬਿੰਦ ਗੁਣ ਨਾਮ
1: ਜਿਸ ਮਨ ਬਸੇ ਸੋ ਹੋ ਤਨ ਦਾਨ
0: ਸਰਵ ਇੱਛਾ ਤਾ ਕੀ ਪੂਰਨ ਹੋ
1: ਵਰਦਾਨ ਪੁਰ ਪਰਨ ਸਭ ਹੋਏ
0: ਸਭ ਤੇ ਊਚ ਪਾਏ ਅਸਥਾਨ
1: ਮੋਰ ਨਾ ਹੋਵੇ ਆਪਣ ਜਾਨ
0: ਹਰ ਤਨ ਖਾਟ ਚਲੇ ਜਨ ਸੋ
1: ਨਾਨਕ ਕਿਸੇ ਪ੍ਰਾਪਤ ਹੋਏ
0: ਖੇਮ ਸ਼ਾਂਤ ਰਿਧ ਨਵ ਨਿਧ
1: ਬੁੱਧ ਗਿਆਨ ਸਰਵ ਤੇ ਸਿੱਧ
0: ਵਿਦਿਆ ਤਪ ਜੋਗ ਪ੍ਰਭ ਧਿਆਨ
1: ਗਿਆਨ ਸ੍ਰੇਸ਼ਟ ਉਤਮ ਇਸ਼ਨਾਨ
0: ਚਾਰ ਪਦਾਰਥ ਕਮਲ ਪ੍ਰਗਾਸ
1: ਸਭ ਕੇ ਮਾਸ ਸਗਲ ਤੇ ਉਦਾਸ
0: ਸੁੰਦਰ ਚਤੁਰ ਤਤ ਕਾ ਵਿਚ
1: ਸਮਦਾਸੀ ਏਕ ਦੇ ਸਟੇਟਾ
0: ਇਹ ਫਲ ਤਿਸ ਜਨ ਕੈ ਮੁਖ ਭਣੇ
1: ਗੁਰੂ ਨਾਨਕ ਨਾਮ ਬਚਨ ਮਨ ਸੁਣੇ

0: ਕਿ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਚੌਪੇ ਹਮਰੀ ਕਰੋ ਹਾਥ ਦੇ ਰਸ਼ਾ
1: ਪੂਰਨ ਹੋਏ ਚਿੱਤ ਕੀ ਇੱਛਾ ਸਚੇ ਮਨ ਮਨ ਰਹੇ ਆਪਣਾ ਜਾਨ ਕਰੋ ਤਿਤ ਪਾਰਾ
0: ਹਮਰੇ ਦੁਸ਼ਟ ਸਵੈ ਤੁਮ ਕਾਵੋ ਕੋ ਹਾਥ ਦੇ ਹੋਏ
1: ਬਚਾਵੋ ਸੁਖੀ ਬਸੇ ਮੋਰੋ ਪਰਮ ਸੇਵਕ ਸਿੱਖ ਸਵੇ

0: ਸਾਹਿਬ ਵਾਹਿਗੁਰੂ
1: ਜੀ ਕੀ ਫਤਿਹ। ਤੁਮ ਪੈਰ ਦਾਸ ਮਾਤ ਪਿਤਾ ਹਮ
2: ਬਾਰਕ ਤੇਰੇ ਤੁਮਰੇ
1: ਕਿਰਪਾ ਮੈਂ ਸੁਖ ਕਨੇ
2: ਕੋਈ ਨ ਜਾਣੇ
1: ਤੁਮਰਾ ਅੰਤ
2: ਉਚੇ ਤੇ

ਵਾਹਿਗੁਰੂ ਤਿੰਨੇ ਤਾਪ ਨਿਵਾਰਨ ਹਾਰਾ ਦੁਖੰਤਾ ਸੁਖਰਾਸ ਤਾਕੋ ਵਿਘਨਾ ਕਉ ਲਾਗੇ ਜਾਕੀ ਪ੍ਰਭ ਆਗੇ ਅਰਦਾਸ ਅਰਦਾਸ ਇੱਕੋ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਸਹਾਇ ਵਾਰ ਸ੍ਰੀ ਭਗਵਤੀ ਪਾਤਸ਼ਾਹ ਸੰਪ੍ਰਥਮ ਗੌਤੀ ਸਿਮਰਕ ਹੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਏ ਸਾਹਿਰ ਦਿਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰਾਏ ਸ੍ਰੀ ਹਰਿਕ੍ਰਿਸ਼ਨ ਧਿਆਈਏ ਜਿਹ ਰਿੱਠੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰੇ ਘਰ ਆਉਣ ਦੇ ਆਵੇ ਤਾਂ ਸਭ ਥਾਈ ਹੋਏ ਸਾਹਿਬ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸਭ ਥਾਈ ਸਤ ਸੰਗ ਪਾਤਸ਼ਾਹ ਕੀ ਜੋਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦਾਰ ਦਾ ਧਿਆਨ ਧਰਕੇ ਬੋਲਣਾ ਜੇ ਪੰਜਾਂ ਪਿਆਰਿਆਂ ਚੋਂ ਸਭ ਜਾਦਿਆਂ ਚਾਲੀ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਗੁਰਮੁਖਾਂ ਨਾਮ ਜਪਿਆ ਵਣ ਛਕਿਆ ਦੀਕ ਚਲਾਈ ਤੇ ਵਾਹੀ ਦੇ ਕੰਡਠ ਕੀਤਾ ਤਿਨਾ ਪਿਆਰਿਆਂ ਸਾਰਿਆਂ ਦੀ ਪਵਿੱਤਰ ਕਮਾਈ ਵੱਲ ਧਿਆਨ ਧਰਕੇ ਬੋਲਣਾ ਜੇ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇ ਸੇਸ ਦਿੱਤੇ ਬੰਦ ਬੰਦ ਕਟਵਾਏ ਖੁਪਰੀਆਂ ਲੁਹਾਈਆਂ ਚਰਖੜੀਆਂ ਤੇ ਚੜਿਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੇ ਸੇਵਾ ਲਈ ਕੁਰਬਾਨੀ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਏ ਤਿਨਾਂ ਦੇ ਪਵਿੱਤਰ ਕਮਾਈ ਵੱਲ ਧਿਆਨ ਧਰਕੇ ਬੋਲਣਾ ਜੇ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਬੋਲਣਾ ਜੇ ਪ੍ਰਥਮ ਸਰਬੱਤ

ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਨਾਮ ਜਿਤਿਆ ਵਜਿਤਿਆ ਉਨਕਾ ਸਦਕਾ ਸਰਬ ਸੁਖ ਹੋਵੇ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਨਚਾਰਿਆ। ਦੇਖ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀ। ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲਾਂ ਜੇ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਦਰਸ਼ਨ ਇਸ਼ਨਾਨ, ਚੌਂਕੀਆਂ, ਝੰਡੇ ਬੂੰਗੇ, ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲਾਂ ਜੇ। ਸਿੱਖਾਂ ਦਾ ਮਨ ਇਮਾ ਮਤ ਉੱਚੀ ਮਾਦਾ ਰਾਖਾ ਵਾਹਿਗੁਰੂ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ। ਸ੍ਰੀ ਨਨਕਾਣਾ ਸਾਹਿਬ ਦੇ ਹੋਰ ਗੁਰਦੁਆਰੇ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਛੋੜਿਆ ਗਿਆ, ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੇ ਬਖਸ਼ੋ ਜੀ ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਨ, ਨਿਉਟਿਆਂ ਦੀ ਓਟ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਓ। ਆਪ ਜੀ ਦੀਆਂ ਬਖਸ਼ਿਸ਼ਾਂ ਰਹਿਮਤਾਂ ਦੇ ਸਦਕਾ ਸਤਿਗੁਰ ਸ੍ਰੀ ਪਾਤਸ਼ਾਹ ਅੰਮ੍ਰਿਤ ਵੇਲੇ ਤੋਂ ਦਵਾਨ ਸਜਾਏ ਗਏ ਹਨ। ਸਜੇ ਹੋਏ ਦੀਵਾਨਾਂ ਵਿੱਚ ਸ੍ਰੀ ਆਸ਼ਾ ਦੀਵਾਰ ਦੇ ਕੀਰਤਨ ਅਤੇ ਸਤਿਗੁਰ ਸ੍ਰੀ ਪਾਤਸ਼ਾਹ ਸਮੂਹ ਬੀਬੀਆਂ ਭੈਣਾਂ ਨੇ ਮਿਲ ਜੁਲ ਕੇ ਆਪ ਜੀ ਦੇ ਹਜ਼ੂਰੀ ਅੰਦਰ ਸ੍ਰੀ ਸੁਖਮਨੀ ਸਾਹਿਬ ਦੇ ਪਾਠ, ਚੁਪਈ ਸਾਹਿਬ ਦੇ ਪਾਠ, ਗੁਰਸ਼ਬਦ ਚੌਂਕੀ ਅਤੇ ਆਨੰਦ ਸਾਹਿਬ ਦੇ ਪਾਠ ਦੀ ਅਰਦਾਸ ਹੈ। ਸਿੱਖ ਪੜ੍ਹਦੇ ਸੁਣਦੇ ਸਰਬੱਤ ਲਾਹੇਵੰਦ ਹੋਣ। ਬਾਣੀ ਪੜ੍ਹਦੇ ਹਾਂ, ਅਨੇਕ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਹੋ ਗਈਆਂ ਹੋਣ, ਜਾਣ ਬੁੱਝ ਜਾਣ ਕੇ ਮਾਫ਼ ਕਰਨਾ। ਅੱਗੋਂ ਵਾਸਤੇ ਸੁੱਤੇ ਸਪਸ਼ਟ ਬਾਣੀ ਪੜ੍ਹਨ ਦਾ ਬਲ ਬਖਸ਼ਣਾ। ਪੜ੍ਹੇ ਸੁਣੀ ਬਾਣੀ ਦਾ ਭਾਵ, ਆਈ ਸੰਗਤ ਦੇ ਹਿਰਦੇ ਵਿਖੇ ਸੁਣ, ਆਈ ਸੰਗਤ ਦੀ ਹਾਜ਼ਰੀ ਕਦਮ ਲੇਖੇ ਲਾਉਣੀ, ਤਿਲ ਫੁਲ ਭੇਟਾ ਪ੍ਰਵਾਨਿਤ ਕਰੀ ਕੀ ਬਣਵਾ ਸਤਿਗੁਰ ਸੇ ਪਾਤਸ਼ਾਹ ਜੀ। ਆਪ ਜੀ ਦੇ ਚਰਨ ਸੇਵਕ ਸਤਿਗੁਰ ਸੇ ਪਾਤਸ਼ਾਹ ਸਵਰਗਵਾਸੀ ਸਰ ਤਰਸੇਮ ਸਿੰਘ, ਸਰੁਕ ਸਰਦਾਰ ਬੀਬੀ ਗੁਰਪਾਲ ਕੌਰ ਜੀ, ਸਤਿਗੁਰ ਸੇ ਪਾਤਸ਼ਾਹ ਸਮੂਹ ਪਰਿਵਾਰ ਨੇ ਆਪਣੇ ਦੋਹਤੀ ਦੇ ਚੌਥੇ ਜਨਮ ਦਿਨ ਦੀ ਖੁਸ਼ੀ ਵਿੱਚ ਸਤਿਗੁਰ ਸੇ ਪਾਤਸ਼ਾਹ ਗੁਰਮੁਖ ਪਰਿਵਾਰ ਨੇ ਅੱਜ ਦੇ ਸੁਖਮਨੀ ਸਾਹਿਬ ਦੇਗ ਲੰਗਰਾਂ ਦੀ ਸੇਵਾ ਲਈ ਅਤੇ ਸਤਿਗੁਰ ਸੇ ਪਾਤਸ਼ਾਹ ਗੁਰਮੁਖ ਪਰਿਵਾਰ ਨੇ ਜੋ ਆਪਣੇ ਗ੍ਰਹਿ ਵਿਖੇ ਕੀਤੇ ਹੋਏ ਸਹਿਜ ਪਾਠ ਦੇ ਸਤਿਗੁਰ ਸੇ ਪਾਤਸ਼ਾਹ ਆਪ ਜੀ ਹਜ਼ੂਰੀ ਨੂੰ ਸੰਪੂਰਨ ਭੋਗ ਪਾਏ ਗਏ ਹਨ। ਬਾਣੀ ਪੜ੍ਹਦੇ ਹਾਂ, ਅਨੇਕ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਹੋ ਗਈਆਂ ਹੋਣਗੇ, ਜਾਣ ਜਾਣ ਕੇ ਮਾਫ਼ ਕਰਨਾ। ਅੱਗੋਂ ਵਾਸਤੇ ਸੁੱਤੇ ਸਪਸ਼ਟ ਬਾਣੀ ਪੜ੍ਹਨ ਦਾ ਬਲ ਬਖਸ਼ਣਾ। ਪੜ੍ਹੀ ਸੁਣੀ ਬਾਣੀ ਦਾ ਭਾਵ, ਆਈ ਸੰਗਤ ਦੇ ਹਿਰਦੇ ਵਿਖੇ ਸੁਣਾ, ਆਈ ਸੰਗਤ ਦੀ ਹਾਜ਼ਰੀ ਕਦਮ ਲੇਖੇ ਲਾਉਣੀ, ਤਿਲ ਫੁਲ ਭੇਟਾ ਪ੍ਰਵਾਨ ਕਰਨੀ, ਪਰਿਵਾਰਾਂ ਵਿਖੇ ਸੁੱਖ ਸ਼ਾਂਤੀ ਖੁਸ਼ੀਆਂ ਖੇੜੇ, ਨਾਮ ਦਾਨ ਦੀ ਦਾਤ ਬਖਸ਼ਣੀ, ਗੁਰਸਿੱਖੀ ਜੀਵਨ ਦੀ ਦਾਤ ਬਖਸ਼ਣੀ, ਗਰੀਬ ਨਵਾਜ ਸਤਿਗੁਰ ਸੇ ਪਾਤਸ਼ਾਹ ਬਖਸ਼ਿਸ਼ਾਂ, ਰਹਿਮਤਾਂ ਕਰਨੀਆਂ ਸਤਿਗੁਰ ਸੇ ਪਾਤਸ਼ਾਹ, ਬੱਚੀ ਦੇ ਸਿਰ ਤੇ ਮਿਹਰ ਪਰਿਆਤ ਰੱਖਣਾ, ਦੀਰਘਾਯੂ, ਮਾਤਾ ਪਿਤਾ ਦੇ ਆਗਿਆ ਕਰ ਬਣਾਉਣਾ, ਚੜ੍ਹਦੀਆਂ ਕਲਾ ਦੀ ਦਾਤ ਬਖਸ਼ਣੀ, ਨਾਮ ਬਾਣੀ ਨਾਲ ਪ੍ਰੇਮ ਬਖਸ਼ਣਾ, ਗੁਰਸਿੱਖੀ ਜੀਵਨ ਦੀ ਦਾਤ ਬਖਸ਼ਣੀ, ਸਿਰ ਤੇ ਮਿਹਰ ਪਰਿਆਤ ਰੱਖ ਕੇ ਗੁਰਮਤਿ ਦੀ ਵਿੱਦਿਆ ਅਤੇ ਦੁਨਿਆਵੀ ਵਿੱਦਿਆ ਬਖਸ਼ ਕੇ ਜੀਵਨ ਕਾਲ ਤਰੱਕੀਆਂ ਬਖਸ਼ਣੀਆਂ, ਅੰਗ ਸੰਗ ਹੋ ਕੇ ਸਹਾਇਤਾ ਕਰਨੀ, ਚੜ੍ਹਦੀਆਂ ਕਲਾ ਦੀ ਦਾਤ ਬਖਸ਼ਣੀ, ਗੁਰਮੁਖ ਪਰਿਵਾਰ ਵੱਲੋਂ ਆਪ ਜੀ ਨੂੰ ਸੁੰਦਰ ਪਛਾਕੇ ਪਹਿਨਾ ਕੇ ਆਪ ਅੰਗੀਕਾਰ ਕਰੋ, ਸੇਵਕਾਂ ਦੇ ਲੋਕ ਪ੍ਰਲੋਕ ਪੜਦੇ ਢੱਕਣੇ, ਇੱਕੀ ਪੁੰਡ ਦਰਸ਼ਨ ਭੇਡ ਮਾਜਰ, ਸੇਵਕਾਂ ਦੇ ਖਜ਼ਾਨੇ ਭਰਪੂਰ ਕਰਨੇ, ਆਪਣੇ ਚਰਣਾ ਕਮਲਾਂ ਦੀ ਪ੍ਰੀਤ ਬਖਸ਼ਣੀ, ਅੰਗ ਸੰਗ ਹੋ ਕੇ ਸਹਾਇਤਾ ਕਰਨੀ, ਸਤਿਗੁਰ ਸੇ ਪਾਤਸ਼ਾਹ ਗੁਰਮੁਖ ਪਰਿਵਾਰ ਨੇ ਜਿਨੋਂ ਭਾਵਨਾਵਾਂ ਕਰਕੇ ਆਪ ਜੀ ਦੇ ਚਰਣਾਂ ਦਾ ਟੇਕ ਓਟਾ ਸਰੜ ਕੇ ਸ੍ਰੀ ਸਹਿਜ ਪਾਠ ਦੇ ਭੋਗ ਪੁਆਇਣ ਅਤੇ ਸੁਖਮਨੀ ਸਾਹਿਬ ਦੇਗ ਲੰਗਰਾਂ ਦੀ ਸੇਵਾ ਲਈ ਹੈ, ਸਤਿਗੁਰ ਸੇ ਪਾਤਸ਼ਾਹ ਗੁਰਮੁਖ ਪਰਿਵਾਰ ਦੀਆਂ ਗੁਰਮਤ ਅਨੁਸਾਰ ਸ਼ਮੂਣ ਭਾਵਨਾ ਸੰਪੂਰਨ ਕਰਨੇ, ਬੱਚਿਆਂ ਪਰਿਵਾਰ ਨੂੰ ਚੜ੍ਹਦੀਆਂ ਕਲਾ ਦੀ ਦਾਤ ਬਖਸ਼ਣੇ, ਨਾਮ ਬਣਨ ਪ੍ਰੇਮ ਬਖਸ਼ਣਾ, ਗੁਰਸਿੱਖੀ ਜੀਵਨ ਦੀ ਦਾਤ ਬਖਸ਼ਣੀ, ਕਿਰਤ ਕਮਾਈ ਚ ਵਾਧੇ ਬਖਸ਼ਣੇ, ਸਤਿਗੁਰ ਸੇ ਪਾਤਸ਼ਾਹ ਆਪ ਜੀ ਦੇ ਚਰਨ ਸੇਵਕ, ਬੀਬੀ ਗੁਰਬਖਸ਼ ਕੌਰ ਜੀ ਸਮੂਹ ਪਰਿਵਾਰ, ਸਤਿਗੁਰ ਸੇ ਪਾਤਸ਼ਾਹ ਆਪ ਜੀ ਦੇ ਚਰਨਾਂ ਦਾ ਟੇਕ ਕੋਟ ਆਸਰਾ ਲੈ ਕੇ ਸ੍ਰੀ ਸਹਿਜ ਪਾਠ ਪ੍ਰਾਰੰਭ ਕਰਾ ਰਹੇ, ਸਤਿਗੁਰ ਜੀ ਬਖਸ਼ਿਸ਼ਾਂ ਰਹਿਮਤਾਂ ਕਰਨੀਆਂ। ਸ੍ਰੀ ਸਹਿਜ ਪਾਠ ਦੀ ਪ੍ਰਾਰੰਭਤਾ ਸਮੇਂ 10 ਪੁੰਡ ਦਰਸ਼ਨ ਭੇਟ ਮਾਜਰ, ਸੇਵਕਾਂ ਦੇ ਖਜ਼ਾਨੇ ਭਰਪੂਰ ਕਰਨੇ, ਆਪਣੇ ਚਰਨਾਂ ਕਮਲਾਂ ਦੀ ਪ੍ਰੀਤ ਬਖਸ਼ਣੀ, ਸੁੱਤੇ ਸਪਸ਼ਟ ਬਾਣੀ ਪੜ੍ਹਨ ਦਾ ਬਲ ਬਖਸ਼ਣਾ, ਅੰਗ ਸੰਗ ਹੋ ਕੇ ਸਹਾਇਤਾ ਕਰਨੀ, ਚੜ੍ਹਦੀਆਂ ਕਲਾ ਦੀ ਚੜ੍ਹਦੀ ਕਲਾ ਦੀ ਦਾਤ ਬਖਸ਼ਣੀ, ਆਪਣੇ ਚਰਨਾਂ ਕਮਲਾਂ ਦੀ ਪ੍ਰੀਤ ਬਖਸ਼ਣੀ, ਸਤਿਗੁਰ ਸੇ ਪਾਤਸ਼ਾਹ ਸਮੂਹ ਬੀਬੀਆਂ ਭੈਣਾਂ ਦੇ ਸਿਰ ਤੇ ਮਿਹਰ ਹੱਥ ਰੱਖ ਕੇ ਦੇਹ ਰੋਗਤਾ ਤੰਦਰੁਸਤੀਆਂ ਬਖਸ਼ਣੀਆਂ, ਚੜ੍ਹਦੀਆਂ ਕਲਾ ਦੀ ਦਾਤ ਘਰ ਬੱਚਿਆਂ ਪਰਿਵਾਰ ਨੂੰ ਚੜ੍ਹਦੀਆਂ ਕਲਾ ਦੀ ਦਰ ਨਾਮ ਬਣੇ ਪ੍ਰੇਮ ਬਖਸ਼ਣਾ, ਹਰ ਮੈਦਾਨ ਫਤਿਹ ਬਖਸ਼ਣੀ, ਸੇਵਾ ਕਰਨ ਦੀ ਬਲ ਬੁੱਧੀ ਸਮਰੱਥਾ ਬਖਸ਼ਣੀ, ਸਤਿਗੁਰ ਸੇ ਪਾਤਸ਼ਾਹ ਗੁਰਮੁਖ ਪਰਿਵਾਰ ਵੱਲੋਂ ਆਪ ਜੀ ਦੇ ਬਖਸ਼ੇ ਖਜ਼ਾਨੇ ਵਿੱਚ ਅੰਮ੍ਰਿਤ ਕੜਾ ਪ੍ਰਸ਼ਾਦੀ ਦੇਗ ਹਾਜ਼ਰਾ ਵੀ ਦਰ ਪ੍ਰਵਾਨ ਹੋਵੇ, ਦਰ ਪ੍ਰਵਾਨ ਹੋਇਆ ਪ੍ਰਸ਼ਾਦਾ ਵਿਸ਼ਵਾਸ ਸਿੰਘ ਤੇ ਜੋ ਛਕੇ ਸੋ ਆਪ ਜੀ ਦਾ ਹੀ ਨਾਮ ਸਤਨਾਮ ਸ੍ਰੀ ਵਾਹਿਗੁਰੂ ਜਪੇ ਸਤਿਗੁਰ ਸੇ ਪਾਤਸ਼ਾਹ। ਇਸ ਵੇਲੇ ਆਪ ਆਪਣੇ ਮੁਖਾਰਬਿੰਦ ਚੋਂ ਪੋਤਰ ਹੁਕਮਨਾਮੇ ਬਖਸ਼ ਕੇ ਦਰੀਆਂ ਸੰਗਤਾਂ ਨੂੰ ਕਿਰਤਾਰਥ ਕਰੋ, ਪੋਤਰ ਹੁਕਮਨਾਮੇ ਤੇ ਚੱਲਣ ਦਾ ਬਲ ਬਖਸ਼ੋ ਅਤੇ ਸ੍ਰੀ ਸਹਿਜ ਪਾਠ ਪ੍ਰਾਰੰਭ ਕਰਨ ਦੀ ਆਗਿਆ ਬਖਸ਼ਿਸ਼ ਕਰੋ ਜੀ। ਸਹੀ ਗੁਰਮੁਖ ਪਿਆਰਿਆਂ ਦਾ ਮੇਲਣ, ਜਿਨ੍ਹਾਂ ਮਿਲਿਆ ਆਪ ਜੀ ਦਾ ਪੋਤਰ ਨਾਮ ਜਿੱਤੇ ਆਵੇ, ਨਾਨਕ ਨਾਮ ਚੜ੍ਹਦੇ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਪੁੱਤਾ ਮਾਤਾ ਕੀ ਅਸੀਸ, ਨਿਮਕ ਨ ਵਿਸਰੋ ਤੁਮ ਕੋ ਹਰ ਹਰ, ਸਦਾ ਭਜੋ ਜਗਦੀਸ਼। ਸਤਿਗੁਰ ਤੁਮ ਕੋ ਹੋਏ ਦਿਆਲਾ, ਸੰਤ ਸੰਗ ਤੇਰੀ ਪ੍ਰੀਤਾ। ਕਾਪੜ ਪਦ ਪਰਮੇਸ਼ਰ ਆਖੇ, ਭੋਜਨ ਕੀਰਤਨ ਨੀਤ, ਸੁੱਖ ਹਟਲ ਗੁਰੂ ਸੇਵੀ ਹੈ, ਅਹਿਨਸ ਸਹਿਜ ਸੁਭਾਏ। ਦਰਸ਼ਨ ਪਰਸਿਆ ਗੁਰੂ ਕਾ, ਜਨਮ ਮਰਨ ਦੁਖ ਜਾਏ। ਸੱਜਣ ਸੱਚਾ ਪਾਤਸ਼ਾਹ, ਸਿਰ ਸ਼ਾਹ ਦਸ਼ਾ, ਜਿਸ ਪਾਸ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸਾਹਿਬ ਹੰਗੁਰ ਪ੍ਰਸਾਦ ਜਪ ਆਦਿ ਸੱਚ ਜੁਗਾ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਸੋਚਾ ਸੋਚ ਨਾ ਹੋਈ ਜੇ ਸੋਚੀ ਲਿਖਵਾਰ ਚੁਪੈ ਚੁਪ ਨਾ ਹੋਵੇ ਜੇ ਲਾਰਾਂ ਨੇ ਉਤਾਰ ਭੁੱਖਿਆ ਭੁੱਖਣਾ ਉਤਰੀ ਜੇ ਬੰਨਾ ਪੁਰੀਆਂ ਭਾਸੈ ਸਿਆਣਪਾਂ ਲਾਖੋਂ ਤੱਕ ਨਾ ਚੱਲੇ ਨਾਲ ਕਿਸ ਚਾਰਾ ਹੋਈਏ ਕੁਕੂੜੇ ਟੁੱਟੇ ਪਾਲ ਹੁਕਮਰ ਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਣ ਕਾਰ ਰੁਕਣਾ।